ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ ਕੀਤਾ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿੱਚ ਪਾਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖਣ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਕੰਟਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ ਸਭ। ਆਪ ਜੀ ਨੇ ਕਾਰਜ ਰਸ ਕਰਨੇ, ਵਿਘਣ ਦਾ ਨਾਸ਼ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਿੜਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤਿਰੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਦਾਰ ਰਾਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਨ ਹਾਰੇ। ਕੀਤੇ ਤੇਰੇ ਰਾਗ ਭਰੀ ਸਿਉ ਕਹੀ ਹੈ, ਕੀਤੇ ਤੇਰੇ ਗਾਵਨ ਹਾਰੇ। ਗਾਵਨ ਤੁਦਨੂ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਆਰੇ। ਗਾਵਨ ਤੁਦਨੋ ਇੰਦ੍ਰ ਇੰਦਰਾਸਨ ਬੈਠੇ, ਦੇਵ ਤੇ ਆਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰਖੀਸ਼ਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਨ ਤੁਦਨੋ ਰਤਨੋ ਪਾਏ, ਤੇਰੇ ਅੜਸਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾ ਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇ ਤੁਦਨੋ ਗਾਵਨ ਜੋ ਤੁਦ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚੇਤਨਾਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀ ਤਾਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੂ ਸਾਹਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਊਂ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਤੇਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਇ ਨਾ ਕੋ ਹੋਆ ਨਾ ਕੋਇ

ਹੁਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਸਾਚ ਨਾਮ ਆਧਾਰ ਮੇਰਾ ਦਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

सतगुर रहया भर पूरे, बिनवंत नानक गुर चरण लागे, वाजे अनहद तूरे।

0: ਉਤਾਰੇਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੇਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ
1: ਠਾਕਰ ਤੁਮ ਪੈ ਅਰਦਾਸ

ਸਤਿ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ ਮੋਤੀ ਪਾਸ਼ੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕੇ ਆਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਕਿਤ ਕੌਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਤ ਦਰਦਾ ਤੇ ਅੰਤਰ ਕੇ ਖਾਲਸਾ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜੱਪੀਆਂ ਜੱਪੀਆਂ ਜਿਹਨਾਂ ਨਾਮ ਜੱਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕਹਿੰਦੇ ਸ਼ਹੀਦਾਂ ਤੇ ਨਾਮ ਪਿਆਰਿਆ ਸਚਿਆਰਿਆਂ ਦੀ ਕਮਾਈ ਦੱਸੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਕੜੀਆਂ ਦੇ ਚੜੇ ਆ ਰਹੇ ਨਜ਼ਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦੱਸੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਾਰੇ ਗੁਰਦੁਆਰੇ ਦੱਸੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਹਾ ਹੈ ਦੇਖ ਦੇਖ ਕੀ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜਗੋ ਜਗਾ ਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੜ ਕੇ ਰਾਖੇ ਆਪ ਵਾਹਿਗੁਰੂ ਗੁਰੂ ਗੀ ਬਨਵਾਸ ਪੰਜ ਸਦਾ ਸਾਹਿਬ ਦਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਦਾ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਦੇ ਸੇਵਾ ਸਮਾਨ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਰੋਟੀਆਂ ਦੀ ਓਟ ਗੁਰੂ ਨੇ ਆਸਰੇ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਰਦਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਨਿਰਾਸ ਹੇ ਗਰੀਬ ਨਵਾਜ ਜੀ ਆਪ ਦੇ ਚੰਨ ਕਾਮਨਾ ਦਰਦਾਸ ਦਰਦਾਰ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪਦੇ ਚਰਨਾ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਨੇ ਸੰਪੂਰਨ ਪਾਠ ਦਿੱਤਾ ਹੈ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾ ਸੋਧਦਾਰ ਰਹਿ ਰਾਤ ਸੱਚ ਪਾਠ ਕੇ ਦਿਨ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਫਿਰ ਬਾਣੀ ਸੋਧ ਕੇ ਸੱਚ ਕਰੋ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨਿਸ਼ਾਨਿਕ ਪਾਸਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਲੀ ਬਾਤ ਬੁੱਧੀ ਬਖਸ਼ਿਸ਼ ਕਰੋ ਜੀ ਮਹਾਰਾਜ ਜੀ ਇਸ ਖੁਸ਼ੀ ਵਿੱਚ ਆਪ ਦੀਆਂ ਬੱਖੀਆਂ ਦਾਤਾਂ ਵਿੱਚ ਫਿਰ ਕੜਾਪ ਚਾਹੀ ਦੇਗਾ ਤਿਆਰ ਕਰ ਖਾਲਸਾਤਾਰ ਆਪ ਦੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹਿਬ ਸੰਗਤ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਤਾਂ ਤੈਨੂੰ ਦਰਦਾਰ ਜੀ ਆਪਦੀ ਬੱਖੀਆਂ ਦਾਤਾਂ ਦੇ ਲੰਗਰਾਂ ਚੁੱਟ ਸਵਾਰੀ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਪਾਲਦਾ ਕਰੋ ਗਰੀਬ ਨਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੇ ਆਈਆਂ ਸਾਫ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਦੇ ਖਿਲਾਓ ਸੰਗਤਾਂ ਦਰਦ ਤੇ ਹੁਣ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰ ਸ਼ੁਭਕਾਮਨਾ ਪੂਰਨ ਕਰੋ ਜੀ ਭਾਈ ਪਰਮਿੰਦਰ ਸਿੰਘ ਦੇ ਜਨਮ ਦਿਨ ਦੇ ਪਰਿਵਾਰ ਵੱਲੋਂ ਮਿਹਨਤ ਮਾਇਆ ਬੇਟਾ ਚਾਹ ਪ੍ਰਵਾਨ ਕਰੋ ਬਖਸ਼ਿਸ਼ ਕਰ ਰਿਹਾ ਪਰਮਿੰਦਰ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਗੁਰਸਿੱਖੀ ਨਾਮ ਦੀ ਦਾਜ ਬਖਸ਼ ਕਰਕੇ ਚਾਂਦੀ ਕਲਾ ਦੀ ਪਾਲਤਾ ਕਰੋ ਮੇਰਾ ਗੁਰੂ ਦਿੱਤਾ ਸਾਰੇ ਪਰਿਵਾਰ ਦੇ ਤੰਦਰੁਸਤ ਚਾਂਦੀ ਚਾਂਦੀ ਕਲਾ ਕਰਨੀ ਕਮਾਈਆਂ ਸਬਰ ਕਰੋ ਕਾਰਜਵਾਜ ਬਖਸ਼ਿਸ਼ ਕਰੋ ਜੀ ਗੁਰੂ ਗਰੀਬ ਨਿਵਾਜ ਕ੍ਰਿਸ਼ਨ ਲਾਲ ਚੋਪੜਾ ਅਤੇ ਪਾਇਲ ਸੇਠ ਜੀ ਦੇ ਜਨਮ ਦਿਨ ਤੇ ਪਰਿਵਾਰ ਵੱਲੋਂ ਮਿਹਨਤ ਮਾਇਆ ਬੇਟਾ ਚਾਹ ਪ੍ਰਵਾਨ ਕਰੋ ਬਖਸ਼ਿਸ਼ ਕਰੋ ਰਾਜੇ ਕਿਰਪਾ ਕਰਕੇ ਕ੍ਰਿਸ਼ਨ ਲਾਲ ਚੋਪੜਾ ਅਤੇ ਪਾਇਲ ਸੇਠ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਗੁਰਸਿੱਖੀ ਨਾਮ ਲਾਲ ਬਖਸ਼ ਕਰਕੇ ਸਦਾ ਚਾਟੀ ਕਲਾ ਬਖਸ਼ ਕਰੋ ਕਮਾਈਆਂ ਸਬਰ ਕਰੋ ਦਾਤੇ ਲਾਲ ਬਖਸ਼ੋ ਜੀ ਕਿਰਪਾ ਕਰੋ ਗਰੀਬ ਨਿਵਾਜ ਖਾਲਸਾ ਬੰਦ ਨੂੰ ਸੇ ਕੌਮ ਨੂੰ ਏਕਤਾ ਦਿਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਨੋਇ ਦਾਲ ਬਖਸ਼ੋ ਚੰਦਰ ਨਾਲ ਜੋੜੋ ਕਰਵਾਏ ਦਾ ਪਿਆਰ ਬਖਸ਼ਿਸ਼ ਕਰ ਦਿੱਤਾ ਹਾਰ ਮੈਦਾਨ ਦਵਾਨ ਫਤਿਹ ਬਖਸ਼ ਵਾਲਦਾ ਕਰੋ ਜੀ ਗੁਰੂ ਗਰੀਬ ਨਿਵਾਜ ਦੂਰ ਦਰਾਜ ਕਰਨ ਬੈਠੀਆਂ ਲਾਈਵ ਕਰਤਾ ਕਿਤੇ ਸਰਵਣ ਕਰ ਰਹੀਆਂ ਸਾਰੇ ਸੰਗਤਾਂ ਹਾਲ ਜੀ ਪੁਰਾਣ ਕਰੋ ਘੜੀਆਂ ਲੈ ਕੇ ਰਹੋ ਦਾਰਾ ਨੂੰ ਬਖਸ਼ੇ ਕੀ ਸਕਦੇ ਉਹਨੂੰ ਬਖਸ਼ੇ ਸੰਗਤਾਂ ਆਪਦੇ ਚਾਹੁੰਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਮਿਹਨਤ ਮਾਇਆ ਲਈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਸੰਗਤਾਂ ਮਾਇਆ ਪੇਟਾ ਕਰ ਰਹੀ ਚੰਨਾ ਪ੍ਰਵਾਨ ਕਰੋ
ਬੱਚਾ ਸਭ ਦੇ ਕਮਾਈਆਂ ਸਬਰ ਕਰੋ ਕਾਰਜ ਵੱਧ ਹੋ ਜਾਂਦਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਾਵਾਂ ਤਾਂ ਪੂਰੀਆਂ ਕਰੋ ਜੀ ਮੇਰਾ ਚੌਧਾਰ ਜੀਓ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਵੇਦਰ ਗੁਨਾਮੀ ਮੱਖੀ ਕਰਕੇ ਬਰਾਂਡ ਅੱਜ ਦੇ ਸ਼ਾਮਾਂ ਦੀ ਕਥਾ ਕੀ ਬਾਰੇ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਸੁਨਾਦ ਬਣਾਓ ਸ਼ੁੱਧ ਦੇ ਪਿੱਤਰ ਸੇਵਾ ਲੈ ਕੇ ਬਾਬੇ ਦਿੱਤਾ ਕਈ ਪਿਆਰੇ ਮੇਰਾ ਦਿਨ ਮੇਰਾ ਨਾਮ ਚਿੱਤਾ ਵਾ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮਹਿਲ ਰਾਜ ਕਰੇ ਕਾ ਖਾਲਸਾ ਆਕੀ ਰਹੇ ਨਾ ਕੋਏ ਕੁਆਰ ਹੋਏ ਸਾ ਮਿਲਣਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾ ਜੋ

ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੈਂ ਤਾਂ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਆਗੇ ਅਰਦਾਸ, ਮੈਂ ਹੋਰ ਥਾਂ ਨਾ ਜਿਸ ਤੈਂ ਕਰੋ ਬੇਨਤੀ, ਮੇਰਾ ਦੁੱਖ ਸੁੱਖ ਤੁਝੀ ਪਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੀ ਬਣ ਦੇ ਪਾਠ ਕਥਾ ਕੀਰਤਨ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਤਿਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਉਠ ਪਾਗੇ ਜੋ ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਉਸ ਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ। ਹੁਣ ਸੂਚਨਾਵਾਂ ਜੀ, ਪਹਿਲੀ ਤਾਂ ਹੈ ਕਿ ਜੋ ਨੌਰਥ ਸਾਊਥ ਹਾਲ ਬਣ ਰਹੇ ਨੇ ਉਹਨਾਂ ਵਾਸਤੇ ਦਸਵੰਧ ਕੱਢਣ ਲਈ ਬੇਨਤੀ ਹੈ ਜੀ। ਦੂਸਰਾ ਸਹਿਜ ਪਾਠ ਜੋ ਆਪਾਂ ਸੇਵਾ ਦੇ ਪਲੜੀ ਸਮੂਹ ਚਲਤਾਂ ਗੁਰੂ ਘਰ ਸਾਹਿਬ ਦੀਆਂ ਰੱਖ ਰਹੀਆਂ ਨੇ, ਉਹਨਾਂ ਨੂੰ ਬੇਨਤੀ ਹੈ ਜਿਹਨਾਂ ਨੇ ਨਹੀਂ ਹਾਲੇ ਰੱਖੇ ਉਹ ਰੱਖ ਲੈਣ, ਤਾਂ ਕਿ ਆਪਾਂ ਵੱਧ ਤੋਂ ਵੱਧ ਉਸ ਵਿੱਚ ਹਿੱਸਾ ਪਾ ਸਕੀਏ ਸੇਵਾ ਦੇ ਪਲੜੀ ਦਾ।

ਫਿਰ 9 ਤਰੀਕ ਨੂੰ ਐਤਵਾਰ ਨੂੰ ਹੈ ਜੀ 11 ਤੋਂ 2, ਸੰਗਰਾਂਦ 17 ਅਗਸਤ ਨੂੰ, ਬਾਕੀ ਕਾਫੀ ਛੱਡ ਚੱਲਿਆ ਮੈਂ ਹੁਣ, ਅਤੇ ਇੱਕ ਕਰ ਲਵਾਂ 2 ਅਗਸਤ ਦੀ ਪਿੱਛੇ ਜਾਣਾ ਪੈ ਗਿਆ। 2 ਅਗਸਤ ਨੂੰ ਸਾਡੇ ਪਾਸ ਆ ਰਹੇ ਨੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸਿੰਘ ਦਰਬਾਰ ਸਾਹਿਬ ਸੀ ਅੰਮ੍ਰਿਤਸਰ। ਸੋ ਉਹਨਾਂ ਦਾ ਸਮਾਂ ਹੋਵੇਗਾ ਜੀ ਕੀਰਤਨ ਦਾ 11:30 ਤੋਂ 12:30, 2 ਅਗਸਤ ਨੂੰ। ਅਤੇ ਅੱਜ ਦੀ ਗੱਲ ਕਰ ਲਵਾਂ ਹੁਣ, ਅੱਜ ਸਾਡੇ ਪਾਸ ਆ ਰਹੇ ਨੇ ਭਾਈ ਗਗਨਦੀਪ ਸਿੰਘ ਜੀ, ਹਿਸਟੋਰੀਅਨ, ਜਿਨ੍ਹਾਂ ਦਾ ਸਮਾਂ ਹੈ 7:45 ਤੋਂ ਲੈ ਕੇ 8:30। ਉਹਨਾਂ ਨੇ ਆ ਕੇ ਹਲੀਮੀ ਰਾਜ ਦੇ ਉੱਤੇ ਸਾਨੂੰ ਲੈਕਚਰ ਜਾਂ ਕਥਾ ਕਰਨੀ ਹੈਗੀ ਹੈ। ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆ ਕੇ ਅਤੇ ਉਸ ਵਿੱਚ ਹਿੱਸਾ ਲਓ, ਕਿਉਂਕਿ ਉਹ ਉਹਨਾਂ ਦਾ ਥੋੜ੍ਹਾ ਮੈਂ ਦੇਖਿਆ ਸੀ ਇੰਟਰਨੈਟ 'ਤੇ, ਅਤੇ ਉਹ ਗੁਰਬਾਣੀ ਨਾਲ ਕਾਫੀ ਜੋੜ ਕੇ ਸਾਨੂੰ ਹਿੱਸਾ ਦੱਸਦੇ ਨੇ। ਸੋ ਸੁਣਨ ਵਾਲਾ ਹੈ ਉਹ। ਸੋ ਪਹਿਲਾਂ ਕੀਰਤਨ ਕਰਨਗੇ ਹੁਣ ਭਾਈ ਸਾਹਿਬ ਹਰਪ੍ਰੀਤ ਪਾਲ ਸਿੰਘ ਜੀ ਰਸੀਲਾ, ਹਜ਼ੂਰ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਅਤੇ ਹਜ਼ੂਰ ਰਾਗੀ ਸੈਨੋ ਦੇ ਵਾਲੇ। ਫਿਰ 7 ਤੋਂ ਲੈ ਕੇ 7:45 ਵਜੇ ਤੱਕ ਕਥਾ ਕਰਨਗੇ ਗਿਆਨੀ ਗੁਰਮੇਜ ਸਿੰਘ ਟੋਰਾਂਟੋ ਵਾਲੇ, ਅਤੇ ਫਿਰ 7:45 ਤੋਂ ਲੈ ਕੇ 8:30 ਵਜੇ ਤੱਕ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਆ ਕੇ ਸਾਨੂੰ ਹਲੀਮੀ ਰਾਜ ਦੇ ਬਾਰੇ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਨਾਮ ਹਮਾਰਾ ਪੂਜਾ ਦੇਵ, ਨਾਮ ਹਮਾਰਾ ਗੁਰ ਕੀ ਸੇਵ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣਦੇ ਕੀਰਤਨ ਤੇ ਕਥਾ ਸਰਵਨ ਕਰਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਤਸੀਲਾ ਅਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਰਸਤੇ ਨੇ ਕੀਰਤਨ ਸਰਵਨ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਇਲਾਹੀ ਬਾਣੀ ਦੀ ਕਥਾ ਸਰਵਨ ਕਰਾਉਣ ਦੇ ਕਾਰਯੋਗ ਗਿਆਨੀ ਗੁਰਮੇਜ ਸਿੰਘ ਜੀ ਟੋਰਾਂਟੋ ਬਾਰੇ 2 ਮਿੰਟ ਦਾ ਸਮਾਂ ਸੂਚਨਾਵਾਂ ਦੇਣ ਵਾਸਤੇ ਗੁਰਸਾਖੀ ਕਰੇਗਾ ਦਾਸ। ਸਾਰੀਆਂ ਸੂਚਨਾ ਨਹੀਂ ਦੇਣੀਆਂ, ਥੋੜ੍ਹੀਆਂ ਦੇ ਸਕਾਂਗਾ। ਇੱਕ ਤਾਂ ਅੱਜ ਸਾਡੇ ਪਾਸ ਆ ਰਹੇ ਨੇ ਹਿਸਟੋਰੀਅਨ ਭਾਈ ਭੁਪਿੰਦਰ ਸਿੰਘ ਜੀ, ਨਹੀਂ ਭਾਈ ਗਗਨਦੀਪ ਸਿੰਘ ਜੀ, ਜਿਨ੍ਹਾਂ ਨੇ ਆ ਕੇ ਹਲੀਮੀ ਰਾਜ 'ਤੇ ਸਾਨੂੰ ਗੁਰਬਾਣੀ ਦੇ ਆਧਾਰ 'ਤੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਨੇ। ਅਤੇ ਜ਼ਰੂਰ ਆਪ ਨੂੰ ਬੇਨਤੀ ਹੈ, ਉਹਨਾਂ ਦਾ ਸਮਾਂ ਹੈਗਾ ਅੱਜ 7:45 ਤੋਂ ਲੈ ਕੇ 8:30 ਵਜੇ ਤੱਕ 45 ਮਿੰਟ ਦਾ ਸਮਾਂ ਹੈ। ਜੋ ਸੰਗਤਾਂ ਇੰਟਰਨੈੱਟ 'ਤੇ ਸਰਵਣ ਕਰ ਰਹੀਆਂ ਨੇ, ਸਭ ਨੂੰ ਬੇਨਤੀ ਹੈ ਆ ਕੇ ਉਸ ਤੋਂ ਲਾਭ ਉਠਾਓ। ਸੋ ਉਹਨਾਂ ਨੇ ਹਲੀਮੀ ਰਾਜ 'ਤੇ ਗੁਰਬਾਣੀ ਦੇ ਆਧਾਰ 'ਤੇ ਬੋਲਣਾ ਹੈਗਾ ਜੀ। ਅਤੇ ਅੱਗੇ ਚੱਲੀਏ, 7 ਅਗਸਤ ਨੂੰ ਨਾ 2 ਦੀ ਗੱਲ ਕਰ ਲਈਏ ਪਹਿਲਾਂ। 7 ਅਗਸਤ 2 ਨੂੰ ਸਾਡੇ ਪਾਸ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਆ ਰਹੇ ਨੇ, ਉਸ ਦਿਨ ਐਤਵਾਰ ਹੈਗਾ। ਉਹਨਾਂ ਨੇ ਕੀਰਤਨ ਕਰਨਾ, ਉਹਨਾਂ ਦਾ ਸਮਾਂ ਨੋਟ ਕਰ ਲਓ ਉਸ ਦਿਨ ਦਾ, 2 ਅਗਸਤ ਦਾ ਦੁਪਹਿਰ ਨੂੰ 11:30 ਤੋਂ ਲੈ ਕੇ 12:30 ਵਜੇ ਤੱਕ ਇਲਾਕ ਬਣ ਦੇ ਕੀਰਤਨ ਦਾ ਸਮਾਂ। 7 ਅਗਸਤ ਨੂੰ ਹੈ ਜੀ ਪ੍ਰਕਾਸ਼ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, 8ਵੀਂ ਪਾਤਸ਼ਾਹ ਜੀ ਦਾ। ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਬਾਰ ਹੋਣਗੇ। 7-8-9 ਨੂੰ ਸੰਤ ਰਣਜੀਤ ਸਿੰਘ ਜੀ ਟੰਡੀਆਂ ਵਾਲਿਆਂ ਨੇ ਆ ਕੇ 3 ਦਿਨ ਦਾ ਕੀਰਤਨ ਕਥਾ ਦਾ ਪ੍ਰੋਗਰਾਮ ਰੱਖਿਆ ਹੈਗਾ। 2 ਦਿਨ ਦਾ ਸਮਾਂ ਨੋਟ ਕਰ ਲਓ, 7-8 ਅਗਸਤ ਦਾ ਸ਼ਾਮ ਦਾ 6-9, ਅਤੇ 9 ਨੂੰ ਐਤਵਾਰ ਹੈ, 9 ਦਾ ਸਮਾਂ ਨੋਟ ਕਰ ਲਓ 11-2। 17 ਅਗਸਤ ਨੂੰ ਸੰਗਰਾਂਦ ਭਾਦੋਂ ਦੀ ਹੈ ਜੀ। ਅਤੇ ਬਾਕੀ ਸੂਚਨਾਵਾਂ ਦੇ ਨਾਲ ਨਾਲ ਇੱਕ ਹੋਰ ਕਰ ਲਵਾਂ ਸਾਂ ਜੀ। 11-12-13 ਨੂੰ ਕੱਤੀ ਰਾਗ ਦਰਬਾਰ ਵੀ ਹੋਣ ਜਾ ਰਿਹਾ ਹਰ ਸਾਲ ਦੀ ਤਰ੍ਹਾਂ 8ਵਾਂ। ਸੋ ਆਓ ਹੁਣ ਆਪਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਪਾਸੋਂ ਕਥਾ ਸਰਵਣ ਕਰੀਏ। ਨਾਲ ਉਹਨਾਂ ਦੇ ਸਾਥ ਦੇ ਰਹੇ ਨੇ ਭਾਈ ਸਾਹਿਬ ਕਿਰਪਾਲ ਸਿੰਘ ਜੀ ਅਟਵਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸੁਖਭੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਜੁਗ ਹੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ

ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਰਬੱਤ ਰਹੀ ਮਾਈ ਭਾਈ ਗੁਰਸਿੱਖ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਆਪ ਜੀ ਨੇਮੀ ਅਤੇ ਪ੍ਰੇਮੀ ਗੁਰਸਿੱਖ ਰੋਜ਼ਾਨਾ ਹੀ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਦੂਰ ਦਰੇਡੇ ਗੁਰਸਿੱਖ ਮਾਈ ਭਾਈ ਜੀ ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ। ਠੀਕ ਹੈ, ਘਰਾਂ ਵਿੱਚ ਵੀ ਅੰਮ੍ਰਿਤ ਬਾਣੀ ਕਰਨ ਦਾ ਬਹੁਤ ਹੀ ਭਾਰੀ ਲਾਭ ਹੈ, ਕੋਈ ਘੱਟ ਬਾਤ ਨਹੀਂ ਹੈ। ਪਰ ਸੰਗਤ ਵਿੱਚ ਆ ਕੇ, ਹਾਂਜੀ ਸੰਗਤ ਵਿੱਚ ਪਹੁੰਚ ਕੇ ਸਤਿਗੁਰਾਂ ਦੀ ਬੇਅੰਤ ਬੇਅੰਤ ਹੀ ਕਿਰਪਾ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਯਾਦ ਆ ਜਾਵੇਗਾ ਸਨਮੁਖ ਗੁਰਸਿੱਖ ਬੈਠੇ ਨੇ, ਮੈਂ ਪਿਛਲੀ ਵਾਰ ਇੱਕ ਕਵਿਤ ਸੁਣਾਇਆ ਸੀ, ਤੁਹਾਨੂੰ ਵੇਖ ਕੇ ਮੈਨੂੰ ਯਾਦ ਆ ਗਿਆ। ਜਿਵੇਂ ਕੋਈ ਕੱਪੜਾ ਹੈ ਮਲੀਨ ਹੈ, ਮੈਲਾ ਹੋ ਚੁੱਕਾ ਹੈ, ਉਸ ਨੂੰ ਸਾਫ਼ ਕਰਨ ਵਾਸਤੇ ਬਲੀਚ ਵੀ ਹੈ, ਸਰਫ ਵੀ ਹੈ। ਤੁਹਾਨੂੰ ਯਾਦ ਆ ਗਿਆ ਹੋਵੇਗਾ ਪਿਛਲੇ ਸਾਲ ਮੈਂ ਕਵਿਤ ਸਾਂਝਾ ਕੀਤਾ ਸੀ, ਸਭ ਕੁਝ ਕੋਲ ਹੈ, ਹਰ ਤਰ੍ਹਾਂ ਦਾ ਸੋਡਾ ਸਭ ਕੁਝ ਕੋਲ ਹੈ, ਪਰ ਇੱਕ ਗੱਲ ਜ਼ਰੂਰ ਹੈ, ਪਾਣੀ ਕੋਲ ਨਹੀਂ ਹੈ। ਪਾਣੀ ਕੋਲ ਨਹੀਂ ਹੈ, ਪਾਣੀ ਤੋਂ ਬਿਨਾਂ ਕੱਪੜਾ ਜਿਹੜਾ ਉਹਦੀ ਮਲੀਨਤਾ ਹੀ ਦੂਰ ਹੋ ਹੀ ਨਹੀਂ ਸਕਦੀ। ਬੇਸ਼ੱਕ ਸਾਬਣ ਕੋਲ ਹੈ, ਸਰਫ ਕੋਲ ਹੈ, ਬਲੀਚ ਕੋਲ ਹੈ, ਸਭ ਤਰ੍ਹਾਂ ਦੀਆਂ ਵਸਤੂਆਂ ਕੋਲ ਨੇ, ਇੱਕ ਪਾਣੀ ਕੋਲ ਨਹੀਂ ਹੈ, ਤਾਂ ਕੱਪੜਾ ਸਾਫ਼ ਨਹੀਂ ਹੋ ਸਕਦਾ। ਉਹ ਤੇ ਜ਼ਿਆਦਾ ਬਾਤ ਬਣ ਜਾਵੇਗੀ, ਜੇ ਉਹਦੇ ਵਿੱਚ ਸਰਫ ਬਲੀਚ ਪਾਵੇਗਾ ਤਾਂ ਜ਼ਿਆਦਾ ਮੈਲਾ ਹੋ ਜਾਵੇਗਾ ਪਾਣੀ ਤੋਂ ਬਿਨਾਂ, ਉਹ ਜ਼ਿਆਦਾ ਬਦਬੂ ਮਾਰੇਗਾ, ਪਾਣੀ ਤੋਂ ਬਿਨਾਂ ਸਾਫ਼ ਨਹੀਂ ਹੁੰਦਾ। ਦੂਸਰਾ ਬੋਲ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਲਮ ਬੰਦ ਕਰਦੇ ਨੇ, ਜਿਹੜੇ ਸਾਨੂੰ ਸਤਿਗੁਰੂ ਮਹਾਰਾਜ ਨੇ ਕਿਸ ਬਖਸ਼ਿਸ਼ ਕੀਤੇ ਨੇ, ਸਤਿਗੁਰੂ ਜੀ ਨੇ ਕੇਸ ਬਖਸ਼ੇ ਨੇ, ਇਹਨਾਂ ਕੇਸਾਂ ਦੀ ਜਿਹੜੀ ਸੁੰਦਰਤਾ ਹੈ ਉਹ ਤੇਲ ਤੋਂ ਬਿਨਾਂ ਚਮਕ ਦਮਕ ਕਦਾਚਿਤ ਨਹੀਂ ਹੁੰਦੀ। ਚਾਹੇ ਦਾੜੇ ਦੇ ਕੇਸ ਨੇ, ਚਾਹੇ ਸਿਰ ਦੇ ਕੇਸ ਨੇ, ਇਹਨਾਂ ਕੇਸਾਂ ਦੀ ਚਮਕ ਜਿਹੜੀ ਹੈ ਉਹ ਤੇਲ ਦੇ ਨਾਲ ਹੈ, ਤੇਲ ਤੋਂ ਬਿਨਾਂ ਨਹੀਂ ਹੈ। ਦੂਸਰਾ ਬੋਲ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ, ਕਹਿੰਦੇ ਜਿਵੇਂ ਇੱਕ ਦਰਪਣ ਹੈ, ਦਰਪਣ ਨਾਮ ਹੈ ਸ਼ੀਸ਼ੇ ਦਾ, ਸੁਭਾਵਕ ਹੈ ਭਾਵੇਂ ਅੰਦਰ ਦਰਵਾਜ਼ੇ ਵਿੱਚ ਬੰਦ ਹੋਵੇ ਸ਼ੀਸ਼ਾ, ਦੇਖੋ ਤੁਸੀਂ ਕਈ ਵਾਰ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਧੂੜ ਜਿਹੜੀ ਹੈ ਨਾ ਉਹਦੇ ਸ਼ੀਸ਼ੇ 'ਤੇ ਆਪਣੇ ਆਪ ਹੀ ਜਮ੍ਹਾਂ ਹੋ ਜਾਂਦੀ ਹੈ। ਜੇ ਉਸ ਧੂੜ ਵਾਲੇ ਸ਼ੀਸ਼ੇ ਵਿੱਚ ਰੂਪ ਦੇਖਿਆ ਜਾਵੇ ਤਾਂ ਰੂਪ ਸਹੀ ਨਜ਼ਰ ਨਹੀਂ ਆਉਂਦਾ, ਉਹਨੂੰ ਸਾਫ਼ ਕਰਨ ਤੋਂ ਬਿਨਾਂ ਰੂਪ ਸਹੀ ਨਹੀਂ ਆਵੇਗਾ। ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਜਿਵੇਂ ਜ਼ਿਮੀਂਦਾਰ ਖੇਤੀ ਬੀਜਦਾ ਹੈ, ਜ਼ਿਮੀਂਦਾਰ ਨੇ ਖੇਤੀ ਬੀਜ ਦਿੱਤੀ ਹੈ, ਅਗਰ ਜੇ ਉਹਨੂੰ ਪਾਣੀ ਨਾ ਦਿੱਤਾ ਜਾਵੇ ਜਾਂ ਕੁਦਰਤ ਵੱਲੋਂ ਉੱਪਰੋਂ ਮੀਂਹ ਨਾ ਪਵੇ ਤਾਂ ਉਹ ਬੀਜ ਕਦੇ ਫਲਦਾ ਨਹੀਂ ਹੈ। ਛੇਵਾਂ ਬੋਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਜਿਵੇਂ ਇੱਕ ਕਮਰਾ ਹੈ, ਜਿਵੇਂ ਇੱਕ ਕਮਰਾ ਹੈ, ਉਸ ਕਮਰੇ ਦੇ ਵਿੱਚ ਹਨੇਰਾ ਹੈ, ਹਨੇਰੇ

ਜੀ ਕਹਿੰਦੇ ਲੱਖ ਯਤਨ ਕਰ ਲਵੇ, ਲੱਖ ਯਤਨ ਕਰ ਲਵੇ, ਪਰ ਸੰਗਤ ਤੋਂ ਬਿਨਾਂ ਆ ਕੇ ਅੰਦਰ ਦੀ ਮੈਲ ਕਦੇ ਉਤਰ ਨਹੀਂ ਸਕਦੀ, ਤੇ ਗੁਰੂ ਤੋਂ ਬਿਨਾਂ ਕਦੇ ਗਿਆਨ ਹੋ ਹੀ ਨਹੀਂ ਸਕਦਾ। ਤੁਹਾਨੂੰ ਯਾਦ ਆ ਜਾਵੇਗਾ, ਬੋਲ ਪੜ੍ਹੇ ਸਨ ਮੈਂ, ਜੈਸੇ ਜਲ ਧੋਏ ਬਿਨਾਂ ਅੰਬਰ ਮਲੀਨ ਹੋਤ। ਹਾਂਜੀ ਧਿਆਨ ਦੇ ਕੇ, ਜੈਸੇ ਜਲ ਧੋਏ ਬਿਨ ਅੰਬਰ ਕੱਪੜਾ ਮਲੀਨ ਹੋਤ, ਮੈਲਾ ਹੀ ਰਹਿੰਦਾ ਹੈ, ਮੈਲਾ ਹੀ ਰਹਿੰਦਾ ਹੈ। ਲੱਖ ਯਤਨ ਕਰ ਲੋ, ਸੰਗਤ ਤੋਂ ਬਿਨਾਂ ਸਰੀਰ ਰੂਪੀ ਕੱਪੜਾ ਮੈਲਾ ਹੀ ਰਹੇਗਾ, ਸੰਗਤ ਵਿੱਚ ਆ ਕੇ ਅੰਦਰ ਦੀ ਮੈਲ ਉੱਤਰ ਜਾਵੇਗੀ। ਤੁਹਾਨੂੰ ਇੱਕ ਬੋਲ ਯਾਦ ਆ ਜਾਣਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਮਿਲ ਸੰਗਤ ਮਲ ਲਹਿ ਜਾਵੇ ਗੋ। ਇੱਕ ਬੋਲ ਉਹ ਵੀ ਆਉਂਦੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ, ਫਿਰ ਇਹਦਾ ਜਵਾਬ ਮਿਲਦਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਮਿਲ ਸੰਗਤ ਮਲ ਲਹਿ ਜਾਵੇ ਗੋ। ਪ੍ਰਭਾਤੀ ਰਾਗ ਹੈ, ਮਹਾਰਾਜ ਕਹਿੰਦੇ ਮੈਲ ਲੈ ਜਾਂਦੀ ਹੈ, ਸੰਗਤ ਤੋਂ ਬਿਨਾਂ ਸਰੀਰ ਰੂਪੀ ਕੱਪੜੇ ਦੀ ਮੈਲ ਨਹੀਂ ਜੇ ਉਤਰਦੀ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮੇਲੋ ਜੈਸੇ ਕੇਸ ਹੂ ਭਿਆਨ ਹੈ, ਕੇਸਾਂ ਦੀ ਸੁੰਦਰਤਾ ਨਹੀਂ ਹੈ। ਅਗਲਾ ਬੋਲ ਹੈ, ਕਹਿੰਦੇ ਜੈਸੇ ਬਿਨ ਮਾਂਜੈ ਦਰਪਣ ਜੋਤ ਹੀਨ, ਦਰਪਣ ਜੋਤ ਹੀਨ ਹੋਤ, ਬਰਖਾ ਵੀ ਹੋਣ ਜੈਸੇ ਖੇਤ ਮੈਂ ਨਾ ਧਾਨ ਹੈ, ਬਰਖਾ ਤੋਂ ਬਿਨਾਂ ਕਹਿੰਦੇ ਖੇਤੀ ਕਾਦੀ ਹੈ। ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੋਣ ਘ੍ਰਿਤ ਬਿਨ ਭੋਜਨ ਸਮਾਨ ਹੈ, ਤੈਸੇ ਬਿਨ ਸਾਧ ਸੰਗਤ ਤੈਸੇ, ਜਿਵੇਂ ਪਿੱਛੇ ਪ੍ਰਮਾਣ ਲੈ ਲੈ ਨੇ, ਤੈਸੇ ਬਿਨ ਸਾਧ ਸੰਗਤ ਜਨਮ ਮਰਨ ਦੁੱਖ ਮਿਟਤ ਨਾ ਪੈ ਪਰਮ ਬਿਨ ਗੁਰ ਗਿਆਨ ਹੈ। ਗੁਰੂ ਤੋਂ ਬਿਨਾਂ ਤਾਂ ਪੈ ਪਰਮ ਦੂਰ ਨਹੀਂ ਹੁੰਦਾ, ਤੇ ਸੰਗਤ ਤੋਂ ਬਿਨਾਂ ਜੰਮਣ ਮਰਨ ਦਾ ਦੁੱਖ ਨਹੀਂ ਮਿਟਦਾ। ਭਾਈ ਸਾਹਿਬ ਜੀ ਦਾ ਇੱਕ ਇੱਕ ਬੋਲ ਜਿਹੜਾ ਹੈ ਉਹ ਅੰਦਰ ਨੂੰ ਗਿਆਨ ਕਰਵਾਉਂਦਾ। ਮੈਂ ਤਾਂ ਕਬਿੱਤ ਲੈਂਦਾ ਰਹਿੰਦਾ ਹੈ ਵੀ ਸਾਨੂੰ ਸੰਗਤ ਕਰਨ ਦੀ ਆਦਤ ਬਣ ਜਾਵੇ, ਸੰਗਤ ਵਿੱਚ ਆ ਕੇ ਸਤਿਗੁਰਾਂ ਦੀ ਅਪਾਰ ਅਪਾਰ ਕਿਰਪਾ ਵਰਤਦੀ ਹੈ। ਬਹੁਤ ਹੀ ਪਿਆਰ ਵਿੱਚ ਆਪ ਜੀਆਂ ਨੇ ਸੰਗਤ ਕੀਤੀ ਹੈ, ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਸ਼ਬਦ ਪੜ ਰਹੇ ਸਨ, ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦ ਗਾਰ ਦਾ, ਪਰਵਣ ਕਰਨ ਵਾਲਾ ਹੈ, ਸਭ ਨੂੰ ਪੈਦਾ ਕਰਕੇ ਰੋਜੀ ਦਿੰਦਾ, ਸ਼ਬਦ ਸਰਵਣ ਕੀਤਾ। ਆਓ ਗੁਰੂ ਕੀ ਕਿਰਪਾ ਹੈ, ਜਿਵੇਂ ਮੇਰੇ ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਬਾਣੀ ਸਾਰੰਗ ਰਾਗ ਦੀ ਵਾਰ ਵਿੱਚ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਬਹੁਤ ਹੀ ਪਿਆਰ ਵਿੱਚ ਆਪ ਜੀ ਵਿਚਾਰ ਸਰਵਣ

ਕਹਿੰਦੇ ਗੁਰਮੁਖਾਂ ਦਾ ਅਸਲ ਵਿੱਚ ਭੋਜਨ ਨਾਮ ਹੀ ਬਣ ਜਾਂਦਾ ਹੈ, ਗੁਰਸਿੱਖ ਦਾ ਭੋਜਨ ਤਾਂ ਨਾਮ ਹੀ ਬਣ ਜਾਂਦਾ ਹੈ। ਤੁਹਾਨੂੰ ਅੰਮ੍ਰਿਤ ਬਾਣੀ ਵਿੱਚੋਂ ਹੀ ਮੈਂ ਦ੍ਰਿਸ਼ਟਾਂਤ ਦੇਣ ਦੇ ਯਤਨ ਕਰਨੇ ਨੇ। ਸਤਿਗੁਰਾਂ ਦੇ ਅੰਮ੍ਰਿਤ ਬਾਚਨ ਨੇ ਜਨ ਕੀ ਭੂਖ, ਜਨ ਨਾਮ ਹੈ ਸੇਵਕ ਦਾ, ਦਾਸ ਦਾ, ਜਿਹੜੀ ਜੁੜੀ ਹੋਈ ਰੂਹ ਹੈ, ਜਨ ਕੀ ਭੂਖ ਹਰ ਨਾਮ ਆਹਾਰ, ਆਹਾਰ ਨਾਮ ਹੈ ਭੋਜਨ ਦਾ। ਜਿਹੜਾ ਸੇਵਕ ਹੈ ਨਾ, ਉਹਦਾ ਭੋਜਨ ਹੀ ਗੁਰੂ ਦਾ ਨਾਮ ਹੀ ਬਣ ਜਾਂਦਾ ਹੈ। ਉਹ ਤਾਂ ਫਿਰ ਪੁਕਾਰ ਕੇ ਗੁਰੂ ਨਾਨਕ ਮਹਾਰਾਜ ਦੇ ਅੰਮ੍ਰਿਤ ਬਚਨ ਪੜ੍ਹਦਾ ਹੈ।

ਦੁੱਖ ਜਿਸ ਭੋਜਨ ਦੁਆਰੇ ਦੁੱਖ ਚਲੇ ਜਾਂਦੇ ਨੇ ਉਹਦਾ ਸੱਚਾ ਨਾਮ ਭੋਜਨ ਬਣ ਜਾਂਦਾ। ਅੰਦਰ ਦੀ ਤ੍ਰਿਪਤੀ ਨਾਮ ਨਾਲ ਆਉਂਦੀ ਹੈ। ਸਰੀਰ ਨੂੰ ਜ਼ਰੂਰ ਬਾਹਰਲੇ ਅੰਨ ਜਲ ਦੀ ਲੋੜ ਪੈਂਦੀ ਹੈ, ਪਰ ਆਤਮਾ ਦੀ ਖੁਰਾਕ ਜਿਹੜੀ, ਆਤਮਾ ਦਾ ਆਨੰਦ ਜਿਹੜਾ ਹੈ, ਉਹ ਕੇਵਲ ਨਾਮ ਹੈ। ਤੁਸੀਂ ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਲਾਓ ਤਾਂ ਮਹਾਰਾਜ ਕਹਿੰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਿਸ ਵੇਲੇ ਸੱਚੇ ਨਾਮ ਦਾ ਭੋਜਨ ਪ੍ਰਾਪਤ ਹੋ ਗਿਆ, ਅੰਦਰ ਦੀ ਤ੍ਰਿਪਤੀ ਆ ਗਈ ਹੈ, ਭਾਵ ਅੰਦਰ ਦੀਆਂ ਤ੍ਰਿਸ਼ਨਾਵਾਂ ਮੁੱਕ ਗਈਆਂ ਨੇ, ਵਿਕਾਰ ਖਤਮ ਹੋ ਗਏ ਨੇ, ਸਹਿਜ ਅਵਸਥਾ ਮਿਲ ਗਈ ਹੈ।

0: ਤ੍ਰਿਵਤ ਭਈ ਸੱਚ ਭੋਜਨ ਖਾਇਆ ਕਦੋਂ ਮਨ ਤਨ ਰਸਨਾ ਨਾਮ ਧਿਆਇਆ ਜਦੋਂ ਮਨ ਦੁਆਰੇ ਰਸਨਾ ਦੁਆਰੇ ਪਿਆਰ ਵਿੱਚ ਆਖਿਆ ਸਤਨਾਮ ਸ਼੍ਰੀ
1: ਵਾਹਿਗੁਰੂ
0: ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਜੀਵਨ ਹੀ ਸੰਗਤ ਹੈ ਜੀਵਨ ਵਿੱਚੋਂ ਹੀ ਸੱਚਾ ਨਾਂ ਮਿਲਦਾ ਹੈ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਭੋਜਨ ਜਿਹੜਾ ਹੈ ਉਹ ਕੇਵਲ ਨਾਂ ਬਣ ਜਾਂਦਾ ਹੈ ਫਿਰ ਜਦੋਂ ਨਾਮ ਉਹਨਾਂ ਦੇ ਹਿਰਦੇ ਵਿੱਚ ਵੱਸਦਾ ਹੈ ਉਹ ਫਿਰ ਪਿਆਰ ਵਿੱਚ ਮੇਰੇ ਸਾਹਿਬਾਂ ਦੇ ਬੋਲਾਂ ਨੂੰ ਯਾਦ

ਕਿਹਾ ਗੁਰੂ ਨੇ ਕਿਰਪਾ ਕੀਤੀ ਹੈ, ਕਿਰਪਾ ਰੂਪੀ ਹੱਥ ਮੇਰੇ ਮਸਤਕ ਤੇ ਰੱਖ ਦਿੱਤਾ ਹੈ, ਹੁਣ ਗੁਰੂ ਦੀ ਕਿਰਪਾ ਦੁਆਰੇ ਮੇਰੇ ਹਿਰਦੇ ਵਿੱਚ ਨਾਮ ਰੂਪੀ ਰਤਨ ਵਸ ਗਿਆ ਹੈ। ਇਸ ਨਾਮ ਦੇ ਨਾਲ ਕੀ ਹੋਇਆ, ਜਨਮ ਜਨਮ ਕੇ, ਇੱਕ ਜਨਮ ਨਹੀਂ ਹੈ ਅਨੇਕਾਂ ਜਨਮਾਂ ਦੇ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਮੇਰਾ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰ ਹੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਗਰੀਬ ਨਿਵਾਜ ਜੀ ਕਿਰਪਾ ਕਰਦੇ ਭਈ ਨਾਮ ਤੋਂ ਬਿਨਾਂ ਤਾਂ ਜੀਵਨ ਜਿਹੜਾ ਹੈ ਉਹ ਬੇਅਰਥ ਹੀ ਹੋ ਜਾਂਦਾ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨਾਮ ਇੱਕ ਗੁਰੂ ਦਾ ਭਜਨ ਹੈ। ਆਪਾਂ ਆਰੰਭ ਵਿੱਚ ਹੀ ਬਚਨ ਪੜ੍ਹੇ ਨੇ, ਸਾਥ ਨਾ ਚੱਲ ਬਿਨ ਭਜਨ ਬਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹੋ ਧਨ ਸਾਰ। ਇਹ ਸ੍ਰੇਸ਼ਟ ਨਾਮ ਧਨ ਹੈ। ਪਾਤਸ਼ਾਹ ਜੀ ਕਹਿੰਦੇ ਨਾਮ ਧਨ ਜਿਹੜਾ ਸ੍ਰੇਸ਼ਟ ਧਨ ਹੈ ਅਤੇ ਲੋਕ ਪਰਲੋਕ ਦਾ ਸਹਾਇਕ ਹੈ। ਭਗਤ ਸਾਹਿਬ ਜੀ, ਭਗਤ ਨਾਮਦੇਵ ਜੀ ਦੇ ਅੰਮ੍ਰਿਤ ਬੱਚਾ ਨੇ ਕਹਿੰਦੇ, ਮਨ ਮੇਰੋ ਗੱਜ ਜਿਹਬਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ, ਕਹਾ ਕਰੋ ਜਾਤੀ ਕਹਿ ਕਰੋ ਪਾਤੀ, ਬਸ ਰਾਮ ਕੋ ਨਾਮ ਜਪੋ ਦਿਨ ਰਾਤੀ। ਮਨ ਰੂਪੀ ਗੱਜ ਨਾਲ, ਜਿਵੇਂ ਇੱਕ ਬਜਾਜੀ ਵੀਰ ਕੱਪੜਾ ਮਿਣਦਾ ਹੈ, ਮਨ ਰੂਪੀ ਗੱਜ ਨਾਲ ਜਮਾ ਰੂਪੀ ਕੱਪੜਾ ਮਿਣ ਮਿਣ ਕੇ ਰਸਨਾ ਦੁਆਰੇ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਨੂੰ ਜਪ ਕੇ ਮੈਂ ਕੱਪੜਾ ਕੱਟੀ ਜਾ ਰਿਹਾ, ਮੇਰੇ ਅੰਦਰ ਸ਼ਾਂਤੀ ਆਈ ਜਾ ਰਹੀ ਹੈ। ਕਹਾ ਕਰੋ ਜਾਤੀ ਕਹਿ ਕਰੋ ਪਾਤੀ, ਬਸ ਇੱਕੋ ਹੀ ਗੱਲ ਹੈ, ਰਾਮ ਕੋ ਨਾਮ ਜਪਾਓ ਦਿਨ ਰਾਤੀ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਟਲਿਆਈ ਨਹੀਂ ਹੈ, ਆਲਸ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਇਸ ਨਾਮ ਨੂੰ ਨਿਤਾ ਪ੍ਰਤੀ ਰੋਜ਼ਾਨਾ ਪ੍ਰਤੀ ਜਪਣਾ ਪਵੇਗਾ। ਤੇ ਜਿਨ੍ਹਾਂ ਦੇ ਅੰਦਰ ਨਾਮ ਨਹੀਂ ਵਸਦਾ, ਜਿਹੜੇ ਮਨਮੁਖ ਬਣ ਜਾਂਦੇ ਨੇ, ਤੇ ਮਹਾਰਾਜ ਕਹਿੰਦੇ ਜੇ

0: ਨਾਮ ਦਾ ਐਸਾ ਭੋਜਨ ਹੈ ਜੀ, ਜਿਸ ਭੋਜਨ ਦੁਆਰੇ ਸਾਰੀਆਂ ਭੁੱਖਾਂ ਜਿਹੜੀਆਂ ਵਾਸ਼ਨਾਵਾਂ ਨੇ ਉਹ ਖਤਮ ਹੋ ਜਾਂਦੀਆਂ ਨੇ। ਨਹੀਂ ਤਾਂ ਅੰਦਰ ਦੀਆਂ ਵਾਸ਼ਨਾਵਾਂ ਭੁੱਖਾਂ ਜਿਹੜੀਆਂ ਨੇ ਉਹ ਕਦੇ ਵੀ ਨਹੀਂ ਮੁੱਕਦੀਆਂ। ਅੱਗੇ ਸਤਿਗੁਰੂ ਜੀ ਨੇ ਹੋਰ ਕਿਰਪਾ ਕਰਨੀ ਹੈ,
1: ਤ੍ਰਿਸ਼ਨਾ ਮੋਲ ਨਾ ਹੋਵੇ, ਨਾਮ ਵਸੈ ਮਨ ਆਏ।
0: ਭੁੱਖ ਦੂਰ ਹੋ ਗਈ ਹੈ, ਤ੍ਰਿਸ਼ਨਾ ਵੱਧਦੀ ਅੱਗੇ ਤੋਂ ਅੱਗੇ ਚੱਲਦੀ ਹੈ। ਮਹਾਰਾਜ ਕਹਿੰਦੇ ਹੁਣ ਅੰਦਰ ਨਾਮ ਵਸ ਗਿਆ ਹੈ, ਤ੍ਰਿਸ਼ਨਾ ਦਾ ਬੰਨ ਵੱਜ ਗਿਆ ਹੈ, ਭਾਵ ਜਿਹੜੀ ਦੌੜ ਸੀ ਉਹ ਰੁਕ ਗਈ ਹੈ। ਮੈਂ ਤੁਹਾਨੂੰ ਦ੍ਰਿਸ਼ਟਾਂਤ ਦਿੱਤਾ ਸੀ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਕੇਵਲ ਨਾਮ ਹੀ ਅੰਦਰ ਠੰਡ ਪਾਉਣ ਵਾਲਾ, ਨਾਮ ਦੁਆਰੇ ਜਿਵੇਂ ਬਾਹਰ ਅੱਗ ਬਲਦੀ ਹੋਵੇ, ਅੱਗ ਨੂੰ ਬੁਝਾਉਣ ਵਾਸਤੇ ਤਾਂ ਪਾਣੀ ਦੀ ਲੋੜ ਹੈ ਨਾ, ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਇਹਨੂੰ ਠੰਡਿਆ ਕਰਨ ਵਾਸਤੇ ਕੇਵਲ ਨਾਮ ਦੀ ਹੀ ਲੋੜ ਹੈ। ਤੇ ਜਿਸ ਵੇਲੇ ਗੁਰੂ ਦੇ ਚਰਨਾਂ ਦੇ ਸ਼ਰਨ ਵਿੱਚ ਆ ਜਾਈਦਾ ਹੈ, ਸੰਗਤ ਵਿੱਚ ਆ ਜਾਈਦਾ, ਤਾਂ ਮਹਾਰਾਜ ਕਹਿੰਦੇ ਫਿਰ ਗੁਰੂ ਨਾਮ ਜਲ ਦਾ ਛੱਟਾ ਦਿੰਦੇ ਨੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰ ਹੈ ਪ੍ਰਭ ਸਰਨਾਈ। ਨਹੀਂ ਤਾਂ ਮਹਾਰਾਜ ਕਹਿੰਦੇ ਬੜੇ ਬੜੇ ਰਾਜਨ ਅਰ ਭੂਮਣ, ਬੜੇ ਬੜੇ ਰਾਜੇ ਜਗੀਰਦਾਰ ਭੂਮਾ ਵਾਲੇ, ਕਿਤੇ ਤ੍ਰਿਸ਼ਨਾ ਯਾਰੋ ਬੁੱਝਦੀ ਜੇ, ਜੇ 10 ਕਿੱਲੇ ਤੇ ਕਹਿੰਦਾ 15 ਚਾਹੀਦੇ ਨੇ, ਜੇ 2 ਹੱਟੀਆਂ ਨੇ ਕਹਿੰਦਾ 4 ਚਾਹੀਦੀਆਂ ਨੇ, ਜੇ 1 ਬਿਜਨ ਚੱਲਦਾ ਕਹਿੰਦਾ 10 ਹੋਰ ਚਾਹੀਦੇ ਨੇ, ਅਗਾਂਹ ਤੋਂ ਅਗਾਂਹ ਚਲੀ ਜਾਂਦਾ ਹੈ। ਗਰੀਬ ਨਿਵਾਜ ਕਹਿੰਦੇ ਬੜੇ ਬੜੇ ਰਾਜਨ ਅਰ ਭੂਮਣ, ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਸੰਗ ਮਾਤੇ, ਲੋਚਣ ਕਛੂ ਨਾ ਸੂਝੀ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਈ ਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਖਾਈ, ਦਿਨ ਦਿਨ ਕਰਤ ਭੋਜਨ ਬਹੁ ਬਿੰਜਣ, ਤਾਂ ਕਿ ਮਿਟੈ ਨਾ ਭੁੱਖਾ, ਉਦਮ ਕਰੈ ਸੁਵਾਣ ਕੀ ਨਿਆਈ, ਚਾਰੇ ਕੁੰਟਾਂ ਕੋਖਾ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹਨ ਚੂਕੈ, ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋ ਮੈਂ ਸੂਕੈ। ਫਿਰ ਮਹਾਰਾਜ ਕਹਿੰਦੇ ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਅੰਦਰ ਦੀ ਤ੍ਰਿਸ਼ਨਾ ਜਿਹੜੀ ਹੈ ਸੰਤੋਖ ਗੁਰੂ ਦੇ ਨਾਮ ਨਾਲ ਆਉਂਦਾ ਹੈ, ਨਹੀਂ ਤਾਂ ਮਹਾਰਾਜ ਕਹਿੰਦੇ ਨੇ ਬਿਨਾ ਸੰਤੋਖ ਨਹੀਂ ਕਉ ਰਾਜਾ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਨਾਮ ਤੋਂ ਬਿਨਾ ਸਭ ਜਿਹੜੇ ਮਨੋਰਥ ਨੇ ਉਹ ਬੇਅਰਥ ਹੋ ਜਾਂਦੇ ਨੇ। ਗਰੀਬ ਨਿਵਾਜ ਜੀ ਕਿਰਪਾ ਕਰਦੇ, ਗੁਰੂ ਦਾ ਐਸਾ ਨਾਮ ਹੈ ਭੁੱਖਾਂ ਖਤਮ ਹੋ ਜਾਂਦੀਆਂ ਨੇ। ਨਹੀਂ ਤਾਂ ਤੁਸੀਂ ਆਰੰਭ ਵਿੱਚ ਹੀ ਬੋਲ ਪੜਦੇ ਹੋ ਜੀ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ, ਭਾਰ ਇੰਨਾ ਕੁਝ ਹੋ ਗਿਆ ਕਿੱਥੇ ਭੁੱਖ ਉਤਰਦੀ ਹੈ। ਮਹਾਰਾਜ ਕਹਿੰਦੇ ਇੱਕ ਨਾਮ ਹੈ ਅੰਦਰ ਸਹਿਜ ਲਿਆਉਂਦਾ ਹੈ, ਤ੍ਰਿਸ਼ਨਾ ਦੀ ਅੱਗ ਠੰਡੀ ਹੋ ਜਾਂਦੀ ਹੈ, ਅੰਦਰ ਸ਼ਾਂਤੀ।

0: ਵੀ ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਹੋਰ ਖਾਣਾ ਰਸਾਂ ਕਸਾਂ ਵਿੱਚ ਮਸਤ ਹੋਣਾ। ਹਾਂ, ਖਾਣਾ ਤੇ ਸਰੀਰ ਵਾਸਤੇ ਹੈ, ਭੋਜਨ ਤਾਂ ਖਾਣਾ ਹੈ, ਪਰ ਖਾਣ ਲੱਗਿਆਂ ਗੁਰੂ ਦਾ ਸ਼ੁਕਰ ਕਰਨਾ ਹੈ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਣ ਮਾਹੇ। ਜਦੋਂ ਤੂੰ ਬਾਹਰਲਾ ਭੋਜਨ ਖਾਵੇਂਗਾ ਉਹਦੇ ਨਾਲ ਗੁਰੂ ਗੁਰੂ ਦੇ ਜਾਪ ਨੂੰ ਜਾਪੇਗਾ ਤੇ ਤੇਰਾ ਅੰਦਰ ਜਿਹੜਾ ਹੋਰ ਸ਼ਾਂਤ ਹੋ ਜਾਵੇਗਾ, ਉਹ ਭੋਜਨ ਜਿਹੜਾ ਉਹ ਨਾਮ ਬਣ ਜਾਵੇਗਾ। ਤਾਂ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ ਤੂੰ ਪਦਾਰਥਾਂ ਨੂੰ ਖਾ ਰਿਹਾ ਹੈ, ਉਹ ਇਉਂ ਸਮਝ ਲਾ ਜਿਵੇਂ ਬਾਲਾ ਪ੍ਰੀਤਮ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਜਦੋਂ ਔਰੰਗਾ ਕਹਿੰਦਾ ਹੈ ਜੀ ਮੈਨੂੰ ਕੁਝ ਉਪਦੇਸ਼ ਦੇਵੋ, ਮਿਲਣਾ ਚਾਹੁੰਦਾ, ਮਹਾਰਾਜ ਕਹਿੰਦੇ ਨਾ ਜੀ ਨਾ, ਅਸੀਂ ਮੱਥੇ ਲੱਗਣਾ ਹੀ ਨਹੀਂ ਹੈ ਤੁਰਕ ਦੇ, ਜਿੱਥੇ ਮੇਰੇ ਬਾਲਾ ਪ੍ਰੀਤਮ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਪੈ ਗਏ ਨੇ। ਉਹ ਤੇ ਰਾਜੇ ਜੈ ਸਿੰਘ ਦਾ ਬਗਲਾ ਘਰ ਸੀ, ਬੜੇ ਬੜੇ ਰਾਜਿਆਂ ਦੇ ਬਗਲੇ ਸੀ, ਖੰਡਰ ਹੋ ਗਏ ਨੇ, ਕਿਸੇ ਨੂੰ ਨਾਂ ਯਾਦ ਨਹੀਂ ਹੈ। ਔਰੰਗੇ ਦੀ ਲਾਦ ਜਿਹੜੀ ਅੱਜ ਰਸ਼ਕੇ ਚਲਾ ਕੇ ਮੰਗਦੀ ਫਿਰਦੀ ਹੈ, ਬਹਾਦਰ ਸ਼ਾਹ ਦੇ ਅੱਗੇ ਪੁੱਤਰ ਜਿਹੜੇ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਬੜੇ ਬੜੇ ਰਾਜਿਆਂ ਦੇ ਬਗਲੇ ਸਨ, ਉਹ ਖੰਡਰ ਹੋ ਗਏ ਨੇ, ਨਾਮ ਕੋਈ ਨਹੀਂ ਲੈਂਦਾ, ਪਰ ਜਿੱਥੇ ਮੇਰੇ ਬਾਲਾ ਪ੍ਰੀਤਮ ਸਾਹਿਬ ਜੀ ਦੇ ਚਰਨ ਪੈ ਗਏ ਨੇ ਉਹਨੂੰ ਤੁਸੀਂ ਕਹਿੰਦੇ ਹੋ ਗੁਰਦੁਆਰਾ
1: ਬੰਗਲਾ ਸਾਹਿਬ,
0: ਬੰਗਲਾ ਸਾਹਿਬ। ਤਾਂ ਗੁਰੂ ਸਵਾਰੀ ਸੰਗਤ ਜੀ ਉਹ ਕਹਿੰਦਾ ਹੈ ਮਹਾਰਾਜ ਨਹੀਂ ਮਿਲਦੇ, ਫਿਰ ਕਹਿੰਦਾ ਮਹਾਰਾਜ ਕੋਈ ਉਪਦੇਸ਼ ਹੀ ਘੱਲ ਦਿਓ। ਤਾਂ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੁਰੂ ਨਾਨਕ ਮਹਾਰਾਜ ਦੇ ਅੰਮ੍ਰਿਤ ਬਚਨ ਕਹਿੰਦੇ ਨੇ, ਕਹਿੰਦੇ ਉਹ ਰੰਗਿਆ ਦੇਖ ਕਿਆ ਖਾਧਾ ਹੈ, ਕਿਆ ਪੈਦਾ ਹੋਏ, ਤੇਰੇ ਖਾਣ ਨੂੰ ਧ੍ਰਿਗ ਹੈ, ਤੇਰੇ ਪਹਿਨ ਨੂੰ ਧ੍ਰਿਗ ਹੈ, ਕਿਆ ਖਾਧਾ ਹੈ, ਕਿਆ ਪੈਦਾ ਹੋਏ, ਜਾਮਣ ਨਾਹੀ ਸੱਚਾ ਸੋਏ, ਕਿਆ ਮੇਵਾ, ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ, ਕਿਆ ਮਾਸ, ਕਿਆ ਕੱਪੜ, ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸ਼ਕਰ, ਕਿਆ ਨੇਮ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਸਭ ਕੁਝ ਖਤਮ ਹੈ। ਤਾਂ ਮਹਾਰਾਜ ਕਹਿੰਦੇ ਨੇ ਨਾਮ ਦਾ ਭੋਜਨ ਜਿਹੜਾ ਹੈ ਉਹ ਤ੍ਰਿਪਤੀ ਕਰਨ ਵਾਲਾ, ਨਹੀਂ ਤਾਂ ਬਾਹਰਲਾ ਭੋਜਨ ਹੈ। ਜਿੱਤ ਖਾਧਾ ਮਨ ਤ੍ਰਿਪਤੀ ਹੈ, ਤ੍ਰਿਪਤ ਹੋ ਜਾਂਦਾ ਹੈ, ਨਹੀਂ ਤਾਂ ਇਹ ਵੀ ਬੋਲ ਆਉਂਦੇ ਨੇ ਜਿੱਤ ਖਾਧਾ, ਜਿਵੇਂ ਜਿਵੇਂ ਖਾਵੇਗਾ। ਮਹਾਰਾਜ ਕਹਿੰਦੇ ਅੰਦਰ ਵਿਕਾਰ ਵੀ ਭੋਜਨ ਪੈਦਾ

ਰਸ ਕਾਸੀ ਗੁਰੂ ਦਾ ਸ਼ਬਦ ਬਣ ਗਿਆ, ਸਲਾਉਂਦੇ ਨੇ ਨਾਮ ਨੂੰ, ਜਪਦੇ ਨੇ, ਨਾਮ ਦਾ ਰਸ ਲੈਂਦੇ ਨੇ, ਤਾਂ ਮਹਾਰਾਜ ਕਹਿੰਦੇ ਨੇ ਫਿਰ ਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਇਹਨਾਂ ਰਸਾਂ ਕਾਸਾਂ ਨੂੰ ਛੱਡ ਦਿੰਦੇ ਨੇ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬਣਾ ਪੁੱਜਣ ਤੁਧ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ, ਔਰ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ, ਇਹ ਰਸਣਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੱਪਾ, ਜਿਚੁਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜੇਸੇ ਆਏ, ਨਹੀਂ ਤਾਂ ਮਹਾਰਾਜ ਭਾਈ ਸਾਹਿਬ ਜੀ ਕਹਿੰਦੇ ਸਾਦੀ ਜੀ ਬੜਾ ਰੱਜੀਆ ਕਰ ਭੋਗ ਬਿਲਾਸੇ, ਜਿਵੇਂ ਜਿਵੇਂ ਭੋਗਾਂ ਨੂੰ ਭੋਗ ਦੀ ਰਸ ਕਰਦੀ ਹੈ, ਓਨੀ ਹੋਰ ਰਸਾਂ ਦੀ ਖੱਚ ਬੰਦੇ ਨੂੰ ਪੈਦਾ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰ ਵਾਲੀਆਂ ਬਖਸ਼ੀਆਂ ਹੋਈਆਂ ਰੂਹਾਂ ਨੇ, ਉਹ ਤਾਂ ਨਾਮ ਦਾ ਹੀ ਰਸ ਲੈਂਦੀ, ਉਹ ਤੇ ਫਿਰ ਪਿਆਰ ਵਿੱਚ ਬੋਲ ਪੜ ਜਾਂਦੇ ਨੇ।

0: ਕਾਠ ਲੱਕੜਾਂ ਦੀ ਰੋਟੀ ਨਹੀਂ ਬਣਦੀ, ਲੱਕੜ ਦੀ ਰੋਟੀ ਥੋੜੀ ਹੁੰਦੀ ਹੈ, ਭਾਵ ਕਾਠ ਲੱਕੜ ਵਰਗੀ ਜੇ ਪ੍ਰਸ਼ਾਦਾ ਸੁੱਕ ਜੇ ਨਾ, ਤੇ ਆਪਾਂ ਸੁਭਾਵ ਕਰੇ ਜੀ ਲੈ ਲੱਕੜ ਬਣ ਗਈ ਹੈ, ਇਹ ਤਾਂ ਲੱਕੜ ਵਰਗਾ ਹੋ ਗਿਆ। ਮਹਾਰਾਜ ਕਹਿੰਦੇ ਸੁੱਕਾ ਹੀ ਪ੍ਰਸ਼ਾਦਾ ਜਿਹੜਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜਿਹੜੀ ਮੇਰੀ ਭੁੱਖ ਹੈ ਨਾ, ਇਹੀ ਸਲੂਣਾ ਬਣ ਗਿਆ ਹੈ, ਇਹੀ ਪਨੀਰ ਬਣ ਗਿਆ, ਇਹੀ ਦਾਲ ਬਣ ਗਈ, ਇਹ ਹੀ ਸੋਹਣੇ ਪਦਾਰਥ ਬਣ ਗਏ ਨੇ, ਲਾਵਣ ਮੇਰੀ ਭੁੱਖ ਤੇ ਨਾਮ ਤੋਂ ਬਿਨਾਂ। ਮਹਾਰਾਜ ਕਹਿੰਦੇ ਨੇ ਭਾਵੇਂ ਪਦਾਰਥ ਸ਼ਕੀ ਜਾ, ਜਿੱਤ ਖਾਧੈ ਤਨ ਪੀੜੀਐ, ਮਨ ਮੈਂ ਚਲੈ ਉਹ ਤਾਂ ਵਿਕਾਰ ਪੈਦਾ ਕਰ ਦੇਣਗੇ। ਮਹਾਰਾਜ ਕਹਿੰਦੇ ਗੁਰਮੁਖਾਂ ਦਾ ਭੋਜਨ ਹੀ ਰਸ ਕਸ ਨਾਮ ਬਣ ਜਾਂਦਾ, ਫਿਰ ਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ।
1: ਮਹੱਲਾ ਤੀਜਾ,
0: ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਰੀਬ ਨਿਵਾਜ ਹੋ

0: ਜੀ ਦੇ ਅੰਦਰ ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਹੈ। ਆਤਮਕ ਜੀਵਨ ਜਿਹੜਾ ਸ਼ਬਦ ਨੇ ਦੇਣਾ ਹੈ, ਤੇ ਸ਼ਬਦ ਦੁਆਰੇ ਹੀ ਉਸ ਮੇਰੇ ਸਾਹਿਬ ਜੀ ਦੇ ਨਾਲ ਮਿਲਾਪ ਹੈ। ਸ਼ਬਦ ਅਤੇ ਸੁਰਤ ਜਿਹੜਾ ਹੈ ਉਹੀ ਗੁਰੂ ਦੇ ਨਾਲ ਮਿਲਾਪ ਕਰਾਵੇਗਾ। ਸ਼ਬਦ ਸੁਰਤ ਤੋਂ ਬਿਨਾਂ ਗੁਰੂ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਿੱਤ ਤੁਹਾਡੇ ਨਾਲ ਸਾਂਝਾ ਕਰਾਂ। ਤੁਸੀਂ ਇੱਕ ਵਾਰ ਬਹੁਤ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ,
0: ਫਿਰ ਬੋਲੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜੇ ਸ਼ਬਦ ਸੁਰਤ ਦਾ ਮਿਲਾਪ ਨਹੀਂ ਹੈ ਤਾਂ ਪਸ਼ੂ ਵਿੱਚ, ਮਾਫ ਕਰ ਦਿਓ, ਇਸ ਮਨੁੱਖ ਵਿੱਚ ਬਹੁਤਾ ਕੋਈ ਅੰਤਰ ਨਹੀਂ ਰਹਿ ਜਾਂਦਾ। ਹੋ ਸਕਦਾ ਹੈ ਇਹਦੇ ਨਾਲੋਂ ਪਸ਼ੂ ਵੀ ਵਧੇਰੇ ਕਰਕੇ ਚੰਗਾ ਹੀ ਹੋ ਜਾਵੇ, ਜਿਹਨੇ ਖੜ ਖਾ ਕੇ ਤੇ ਅੰਮ੍ਰਿਤ ਦੁੱਧ ਦੇ ਦੇਣਾ ਹੈ, ਜੇ ਸ਼ਬਦ ਸੁਰਤ ਦਾ ਮਿਲਾਪ ਨਹੀਂ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬੁੱਲ ਬੜੇ ਪਿਆਰੇ ਨੇ, ਕਹਿੰਦੇ ਪਸ਼ੂ ਆ ਮਨੁੱਖ ਦੇਹ ਅੰਤਰ ਇਹ ਹੈ। ਪਸ਼ੂ ਅਤੇ ਮਨੁੱਖ ਵਿੱਚ ਤਾਂ ਪਸ਼ੂ ਵਿੱਚ ਅੰਤਰ ਇਹ ਹੈ, ਇਹ ਅੰਤਰ, ਇਹ ਫਰਕ ਹੈ। ਇਹ ਫਰਕ ਕਿਹਾ ਜਾਂਦਾ ਹੈ ਤੇ ਸਿਆਣੇ ਬੰਦੇ ਨੇ ਕਿਹਾ ਵੀ ਕੀ ਫਰਕ ਹੈ ਮਨੁੱਖ ਵਿੱਚ ਤੇ ਪਸ਼ੂ ਵਿੱਚ, ਕੀ ਫਰਕ ਹੈ। ਪਸ਼ੂ ਆ ਮਨੁੱਖ ਦੇਹ ਅੰਤਰ ਇਹ ਹੈ, ਸ਼ਬਦ, ਹਾਂਜੀ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਸ਼ਬਦ ਸੁਰਤ ਕੋ ਬਵੇਕ ਆ ਗਿਆ ਨਾ, ਜਿਹੜਾ ਤੁਸੀਂ ਪੜ੍ਹ ਲਿਆ, ਕੱਢ ਲਿਆ ਫੋਨ ਤੋਂ। ਅਬਵੇਕ ਕੀ ਹੈ? ਅਗਿਆਨ ਹੈ। ਬਵੇਕ ਕੀ ਹੈ? ਗਿਆਨ ਹੈ। ਇਹੀ ਫਰਕ ਰਹਿ ਗਿਆ ਨਾ। ਮਨੁੱਖ ਜਿਹੜਾ ਹੈ, ਪਸ਼ੂ ਤੇ ਮਨੁੱਖ ਵਿੱਚ ਫਰਕ ਹੈ ਕੀ ਹੈ? ਵੀ ਪਸ਼ੂ ਜਿਹੜਾ ਉਹ ਗਿਆਨ ਦੇ ਵਿੱਚ ਹੈ ਤੇ ਮਨੁੱਖ ਜਿਹੜਾ ਉਹ ਗਿਆਨ ਹਾਸਲ ਕਰ ਸਕਦਾ ਹੈ। ਤੁਸੀਂ ਸਮਝੋ ਵੀ ਹੋਰ ਕੀ ਫਰਕ ਹੈ? ਹੋਰ ਵੀ ਤਾਂ ਫਰਕ ਹੋਵੇਗਾ ਹੀ ਨਾ। ਦੂਜਾ ਬੋਲ ਕਹਿੰਦੇ ਨੇ, ਪਸ਼ੂ ਆ ਸ਼ਬਦਹੀਨ ਜਿਹਬਾ ਨਾ ਬੋਲ ਸਕੈ, ਚਾਰ ਪਾਵ ਦੋਇ ਸਿੰਘ ਗੁੰਗ ਮੁੱਖ ਆ ਗਏ ਨਾ, ਬੋਲੋ, ਤਬ ਕੈਸੇ ਗੁਣ ਗਈ ਹੈ। ਪਸ਼ੂ ਆ ਸ਼ਬਦਹੀਨ ਜਿਹਬਾ ਨਾ ਬੋਲ ਸਕੈ, ਮਾਨਸ ਜਨਮ ਬੋਲੈ ਬਚਨ ਅਨੇਕ ਹੈ। ਮਨੁੱਖ ਤਾਂ ਅਨੇਕਾਂ ਹੀ ਬੋਲ ਬੋਲਦਾ ਹੈ, ਪਸ਼ੂ ਕੀ ਬੋਲ ਬੋਲੇਗਾ? ਪਸ਼ੂ ਕੀ ਬੋਲ ਬੋਲੇਗਾ? ਮਨੁੱਖ ਤਾਂ ਤਰ੍ਹਾਂ ਤਰ੍ਹਾਂ ਦੇ ਬੋਲ ਬੋਲਦਾ। ਇਹ ਇਹਨੇ ਸਮਝਣਾ ਹੈ, ਮੈਂ ਮਿੱਠੇ ਬੋਲ ਬੋਲਣੇ ਨੇ ਕਿ ਦਿਲ ਦਿਖਾਉਣ ਵਾਲੇ ਬੋਲ ਬੋਲਣੇ ਨੇ, ਮੈਂ ਰੱਬ ਦੇ ਪਿਆਰ ਵਾਲੇ ਬੋਲ ਬੋਲਣੇ ਨੇ ਕਿ ਗਾਲੀ ਗਲੋਚ ਵਾਲੇ ਬੋਲ ਬੋਲਣੇ ਨੇ। ਬੋਲਣ ਬੋਲਣ ਵਿੱਚ ਵੀ ਫਰਕ ਹੈ। ਪਸ਼ੂ ਆ ਸ਼ਬਦਹੀਣ ਜਿਹਬਾ ਨਾ ਬੋਲ ਸਕੈ, ਮਾਨਸ ਜਨਮ ਬੋਲੈ ਬਚਨ ਅਨੇਕ ਹੈ। ਪਸ ਹਰੇ ਆਇਓ ਕਹਿਓ ਸੁਣਿਓ ਸੁਣਿਓ ਕਰੈ, ਮਾਨਸ ਜਨਮ ਉਪਦੇਸ਼ ਰਿਦਾ ਟੇਕ ਹੈ। ਪਸ ਹਰੇ ਆਇਓ, ਪਸ਼ੂ ਜਿਹੜਾ ਜਦੋਂ ਉਹਨੂੰ ਚਰਨੇ ਛੱਡਦੇ ਸਾਂ, ਜਿੱਧਰ ਹਰਿਆ ਰਿਆ ਘਾਹ ਨੂੰ ਰੋਕੀਏ ਤਾਂ ਵਾਰ ਵਾਰ ਉੱਧਰ ਜਾਂਦਾ ਹੈ। ਪਸ ਹਰਿਆ ਆਇਓ ਕਹਿਓ ਸੁਣਿਓ ਨੇ ਸੁਣਿਓ ਕਰੈ, ਉਹਨੂੰ ਰੋਕੀਏ ਹੁਣ ਸੁਣਿਆ ਕਰਦਾ ਹੈ। ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ, ਤੇ ਮਨੁੱਖ ਜਿਹੜਾ ਹੈ ਉਹ ਹਿਰਦੇ ਵਿੱਚ ਗੁਰੂ ਦੇ ਸ਼ਬਦ ਦੀ ਟੇਕ ਕਮਾਈ ਕਰ ਸਕਦਾ ਤੇ ਗਿਆਨ ਹਾਸਲ ਕਰਦਾ ਹੈ। ਮਨੁੱਖ ਦੀ ਵੀ ਏਦਾਂ ਦੀ ਹਾਲਤ ਹੈ, ਵਿਸ਼ੇ ਵਕਾਰ ਹਰੀ ਹਰੀ ਅੰਗੂਰੀ ਜਿਹੜੀ ਜਾਣ ਕੇ ਨਾ ਇਹਨੂੰ ਰੋਕਣ ਦਾ ਯਤਨ ਕਰੀਏ ਤਾਂ ਵਿਸ਼ਿਆਂ ਵਿਕਾਰਾਂ ਦੀ ਅੰਗੂਰੀ ਨੂੰ ਚਰਦਾ ਰਹਿੰਦਾ ਹੈ। ਮੈਂ ਲੰਬਾ ਨਾ ਕਰਾਂ, ਮਹਾਰਾਜ ਕਹਿੰਦੇ ਐਸੋ ਚਰਜ ਦੇਖਿਓ ਕਬੀਰ, ਦੱਦ ਕੇ ਭੋਲੇ ਬਰੋਲਾ ਨੀਰ, ਹਰੀ ਅੰਗੂਰੀ ਆ ਗਿਆ ਨਾ, ਨੇ ਤੋਟ ਹੱਸੈ ਹਿੰਗੈ ਮਰੈ, ਮਾਤਾ ਭੈਸਾ ਅਮੂਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਛੂੰਗੈ ਨਿਤ
1: ਭੇਡ।
0: ਸਾਰੀਆਂ ਉਲਟ ਬਾਤਾਂ ਬਣ ਗਈਆਂ ਨੇ। ਪਸ ਹਰੇ ਆਇਓ ਕਹਿਓ ਸੁਣਿਓ ਨਾ ਸੁਣਿਓ ਕਰੈ, ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਸ਼ਬਦ ਸੁਰਤ ਸੁਣ ਸਮਝ ਬੋਲੈ ਬਬੇਕੀ, ਨਾ ਤੁਰ ਪਸ ਪ੍ਰੇਤ ਹੂੰ ਮੈਂ ਏਕ ਹੈ। ਸ਼ਬਦ ਸੁਰਤ ਸੁਣ ਸਮਝ ਬੋਲੈ ਅਨੇਕੀ ਬਬੇਕੀ, ਕਹਿੰਦੇ ਸ਼ਬਦ ਤੇ ਸੁਰਤ ਦਾ ਗਿਆਨ ਲੈ ਕੇ ਗਿਆਨ ਵਾਲਾ ਫਿਰ ਬੋਲ ਬੋਲਦਾ, ਸ਼ਬਦ ਨੂੰ ਅੰਦਰ ਵਸਾਉਂਦਾ ਹੈ। ਸ਼ਬਦ ਸੁਰਤ ਸੁਣ ਸਮਝ ਬੋਲੈ ਬਬੇਕੀ, ਨਾ ਤੁਰ ਪਸ ਪ੍ਰੇਤ ਹੂੰ ਮੈਂ ਏਕ ਹੈ। ਅਗਰ ਜੇ ਸ਼ਬਦ ਸੁਰਤ ਦਾ ਗਿਆਨ ਨਹੀਂ ਲੈ ਰਿਹਾ, ਨਹੀਂ ਤਾਂ ਫਿਰ ਸਮਝ ਲਓ ਵੀ ਪਸ਼ੂ ਤੇ ਪ੍ਰੇਤ ਵਿੱਚ ਇਹਦੇ ਵਿੱਚ ਕੋਈ ਹੈ ਫਰਕ ਨਹੀਂ ਰਹਿ ਗਿਆ। ਹੈ ਤੇ ਮਨੁੱਖੀ ਹੈ ਪਰ ਬਿਰਤੀ ਜਿਹੜੀ ਹੈ ਉਹ ਪਸ਼ੂਆਂ ਵਾਲੀ ਬਣ ਗਈ ਹੈ। ਤਾਂ ਮਹਾਰਾਜ ਅੱਜ ਇਹੀ ਬਚਨ ਕਰਦੇ ਨੇ, ਕਹਿੰਦੇ ਸ਼ਬਦ ਸੁਰਤ ਦਾ ਮਿਲਾਪ ਜਿਹੜਾ ਹੈ ਉਹ ਗੁਰੂ ਦੇ ਤੱਕ ਪਹੁੰਚਾ ਦਿੰਦਾ ਹੈ ਜੀ।
2: ਬਿਨ ਸ਼ਬਦ ਜਗ ਅੰਧੇਰ ਹੈ, ਸ਼ਬਦ ਪ੍ਰਗਟ ਹੋਏ।
0: ਸ਼ਬਦ ਤੋਂ ਬਿਨਾਂ ਸੰਸਾਰ ਵਿੱਚ ਹਨੇਰਾ ਹੈ ਤੇ ਸ਼ਬਦ ਦੁਆਰੇ ਹੀ ਅੰਦਰ ਪ੍ਰਗਟ ਜਿਹੜਾ ਚਾਨਣ ਹੋਣਾ ਹੈ। ਚਾਂਦਨਾ ਚਾਂਦਨ ਆਂਗਣ ਪ੍ਰਭ ਜੀਉ ਅੰਤਰ ਚਾਂਦਨਾ। ਚਾਂਦਨ ਹੋਣਾ ਕਿਵੇਂ? ਅਰਾਧਨਾ ਅਰਾਧਨ ਨਿਕਾ ਹਰ ਹਰ ਨਾਮ ਅਰਾਧਨਾ, ਨਾਮ ਦੇ ਅਰਾਧਨ ਕਰਕੇ ਚਾਂਦਨ ਹੋਣਾ। ਫਿਰ ਇੱਕ ਗੱਲ ਹੋਰ ਕਰਨੀ ਪੈਣੀ ਹੈ, ਕੁਝ ਤਿਆਗ ਵੀ ਕਰਨਾ ਪੈਣਾ ਹੈ। ਤਾਂ ਮਹਾਰਾਜ ਕਹਿੰਦੇ ਤਿਆਗਣਾ ਤਿਆਗਣ ਨਿਕਾ ਕਾਮ ਕ੍ਰੋਧ ਲੋਭ ਮੋਹ
2: ਤਿਆਗਣਾ।
0: ਇਹ ਚੰਗਾ ਹੈ, ਇਹ ਤਿਆਗਣਾ ਬਣਦਾ ਹੈ। ਤਿਆਗਣਾ ਤਿਆਗਣ ਨਿਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਇੱਕ ਗੱਲ ਹੋਰ ਕਰਨੀ ਪੈਣੀ ਹੈ, ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ। ਤੇ ਜਦੋਂ ਇੱਥੇ ਪਹੁੰਚ ਜਾਵੇਗਾ ਤਾਂ ਮਹਾਰਾਜ ਕਹਿੰਦੇ ਲਾਗਣਾ

ਕਉ ਨਾਨਕ ਤਿਸ ਸਭ ਕੇ ਸ਼ਨੀਕਾ ਜੋ ਪ੍ਰਭ ਕੀ ਸ਼ਰਨਾਗਣਾ। ਮਹਾਰਾਜ ਕਹਿੰਦੇ ਸਭ ਕੁਝ ਚੰਗਾ ਬਣ ਜਾਂਦਾ ਹੈ, ਮੇਰੇ ਗਰੀਬ ਨਿਵਾਜ

0: ਰੱਖਣ ਵਾਲੇ ਜਾਂ ਵਿਦਵਾਨ ਪੜ੍ਹ ਪੜ੍ਹ ਕੇ ਥੱਕ ਗਏ ਨੇ ਤੇ ਭੇਖੀ ਲੋਕ ਜਿਹੜੇ ਉਹ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਥੱਕ ਗਏ ਨੇ, ਪਰ ਮਹਾਰਾਜ ਕਹਿੰਦੇ ਸ਼ਬਦ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਤਾਂ ਹੀ ਤਾਂ ਮਹਾਰਾਜ ਕਹਿੰਦੇ ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਦੁਆਰਾ ਕਿਆ ਸੋਚ ਹੈ ਬਾਰੰਗ ਬਾਰ, ਅੰਧਿਆਰੇ ਦੀਪਕ ਚਹੀਐ ਇੱਕ ਬਸਤਾ ਗੋਚਰ ਲਹੀਐ, ਬਸਤਾ ਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਕਹੋ ਕਬੀਰ ਅਬ ਜਾਣਿਆ ਜਬ ਜਾਣਿਆ ਤਾਉ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ
1: ਕੀਜੈ।
0: ਇਹ ਬਾਤ ਨਹੀਂ ਹੋਣੀ ਚਾਹੀਦੀ ਕਿਹੜੀ, ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾ ਬਲੋਸ ਪਾਨੀ, ਕਾਇਆ ਮਾਂਜ ਸਕਾਉਣ ਗੁਣਾ ਜੋ ਘੱਟ ਪੀਤਰ ਹੈ ਮਲਣਾ, ਲੋਕੀ ਅੱਠ ਸੱਠ ਤੀਰਥ ਨਾਈ ਕੌਰਾ ਪਨ ਤਉ ਨਾ ਜਾਈ, ਕਹੋ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ। ਮਹਾਰਾਜ ਕਹਿੰਦੇ ਤੀਰਥਾਂ ਤੇ ਭਰਨ ਕਰਕੇ ਭੇਖੀ ਪੁਰਸ਼ ਥੱਕ ਗਏ ਨੇ, ਪਰ ਸ਼ਬਦ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੇ।
1: ਬਿਨ ਸ਼ਬਦ ਕਹਿੰਦੇ ਨਾ ਪਾਇਓ,
0: ਦੇਖੋ ਜੀ ਸ਼ਬਦ ਤੋਂ ਬਿਨਾਂ ਦੱਸੋ ਕਿੰਨੂੰ ਮਿਲਿਆ, ਸ਼ਬਦ ਹੀ ਸਭ ਕੁਝ ਹੈ, ਸ਼ਬਦ ਹੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇੱਕ ਸ਼ਬਦ ਹੀ ਵਿਚਾਰ ਦੁਆਰੇ ਹੀ ਪ੍ਰਾਪਤੀ ਹੋਵੇਗੀ ਜੀ।
1: ਦੁਖੀਏ ਚੱਲੇ ਰੋਏ,
0: ਸ਼ਬਦ ਤੋਂ ਬਿਨਾਂ ਚਾਹੇ ਵਿਦਵਾਨ ਨੇ ਚਾਹੇ ਤੀਰਥਾਂ ਤੇ ਭ੍ਰਮਣ ਕਰਨ ਵਾਲੇ ਨੇ ਚਾਹੇ ਭੇਖੀ ਲੋਕ ਨੇ, ਮਹਾਰਾਜ ਕਹਿੰਦੇ ਉਹ ਦੁਖੀ ਹੋ ਕੇ ਚਲੇ ਜਾਂਦੇ ਨੇ। ਇਹੋ ਗੱਲ ਤਾਂ ਕਬੀਰ ਸਾਹਿਬ ਜੀ ਨੇ ਕਹਿ ਦਿੱਤੀ ਸੀ, ਨਗਨ ਫਿਰਤ ਜੋ ਪਾਈਏ ਜੋਗ ਬਨਕਾ ਮਿਰਗ ਮੁਕਤ ਸਭ ਹੋਗ, ਕਿਆ ਨਾਗੇ ਕਿਆ ਬਾਧੇ ਚਾਮ ਜਬ ਨਹੀਂ ਚੀਨਸ ਆਤਮ ਰਾਮ, ਮੂੰਡ ਮਡਾਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਾਈ, ਕਹਿਤ ਕਬੀਰ ਸੁਨੋ ਨਰ ਭਾਈ ਰਾਮ ਨਾਮ ਬਿਨ ਕਿਨ ਗਤ ਪਾਈ। ਆ ਸਭ ਕੁਝ ਹੀ ਖੰਡਨ ਕਰ ਗਏ ਨੇ, ਦੱਸੋ ਸ਼ਬਦ ਤੋਂ ਬਿਨਾਂ ਕਿਨੂੰ ਮੋਕਸ਼ ਮਿਲੀ ਹੈ, ਕਿਹੜਾ ਬੰਧਨਾ ਤੋਂ ਮੁਕਤ ਹੋਇਆ, ਜੇ ਜਿਉਂਦਿਆਂ ਬੰਧਨਾ ਤੋਂ ਮੁਕਤ ਨਹੀਂ ਹੈ ਤਾਂ ਬਾਅਦ ਵਿੱਚ ਮੁਕਤੀ ਕਿੱਥੋਂ ਹੋਵੇਗੀ। ਇਹੋ ਹੀ ਗੱਲ ਭਗਤ ਬੇਣੀ ਸਾਹਿਬ ਜੀ ਨੇ ਕਹਿ ਦਿੱਤੀ ਸੀ ਵੀ ਜਿਉਂਦਿਆਂ ਹੀ ਮੁਕਤ ਹੋਣਾ ਹੈ ਗੁਰੂ ਸਵਾਰੀ ਸੰਗਤ ਜੀ। ਤਾਂ ਮਹਾਰਾਜ ਕਹਿੰਦੇ ਸ਼ਬਦ ਹੀ ਮੋਕਸ਼ ਹੈ ਜੀ।
1: ਨਾਨਕ ਨਦਰੇ ਪਾਈਆ ਕਰਮ ਪ੍ਰਾਪਤ ਹੋਏ,
0: ਗੁਰੂ ਦੀ ਨਦਰ ਦੁਆਰੇ ਪਾਤਸ਼ਾਹ ਜੀ ਕਹਿੰਦੇ ਪਾਇਆ ਜਾਂਦਾ, ਕਿਰਪਾ ਮਿਲਦੀ ਹੈ। ਸਵੇਰੇ ਬੋਲ ਪੜੇ ਸੀ ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲੇ ਬੁਲਾਏ, ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਬਧਾ, ਅੰਤਰ ਮਰੇ ਖਤਮ ਹੋ ਗਈ ਹੈ ਉਹਦੀ ਨਦਰ ਆ ਗਈ ਹੈ। ਮਹਾਰਾਜ ਕਹਿੰਦੇ ਇਹੀ ਕਿਰਪਾ ਸਮਝ ਲਓ, ਅੱਜ ਜਿੰਨੇ ਬੈਠੇ ਹੋ ਸਭ ਤੇ ਨਜ਼ਰ ਪੈ ਰਹੀ ਹੈ, ਸਭਨਾ ਉਪਰ ਨਜ਼ਰ ਪ੍ਰਭ ਤੇਰੀ ਕਿਸੇ ਥੋੜੀ ਕਿਸੇ ਹੈ
1: ਕਨੇਰੀ,
0: ਆ ਕਨੇਰੀ ਨਜ਼ਰ ਵਾਲੇ ਪਿਆਰੇ ਗੁਰਸਿੱਖ ਬੈਠੇ ਨੇ। ਹਾਂਜੀ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਣ ਭੇਖਣਾ ਪਾਏਂਦਾ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ
1: ਨਦਰ ਨਿਹਾਲ,
0: ਇਹੀ ਉਹਦੀ ਕਿਰਪਾ ਹੈ
1: ਪਾਉੜੀ।
0: ਗਰੀਬ ਵਾਜ ਗੁਰੂ ਰਾਮਦਾਸ ਜੀ।

0: ਵਾਹਿਗੁਰੂ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਨੇਹੋ ਹੋਣਾ ਜ਼ਰੂਰੀ ਚੰਗਾ ਹੈ, ਪਤੀ ਪਤਨੀ ਦਾ ਪ੍ਰੇਮ ਹੋਣਾ ਬਹੁਤ ਚੰਗਾ ਹੈ, ਕਿਉਂ ਜੀਵਨ ਦੇ ਸਾਥੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਚਾਰ ਪ੍ਰਕਰਮਾਂ ਕੀਤੀਆਂ ਨੇ ਤੇ ਦੁੱਖ ਸੁੱਖ ਦੇ ਭਾਈਵਾਲ ਬਣੇ ਨੇ, ਦੁੱਖ ਸੁੱਖ ਦੇ ਜੀਵਨ ਦੇ ਭਾਈਵਾਲ ਬਣੇ ਨੇ। ਸ਼ਬਦ ਪੜੇ ਗਏ ਨੇ, ਹੱਬੇ ਸਾਕ ਕੁੜਾਵੇ ਡਿੱਠੈ ਤੋ ਪੱਲੇ ਤੈਡੈ ਲਾਗੀ। ਪੱਲੇ ਨਾਲ ਇਹ ਜੀਵਨ ਦਾ ਪੱਲਾ, ਜਦੋਂ ਗੁਰੂ ਸਵਾਰੀ ਸੰਗਤ ਜੀ ਲਾਵਾਂ ਹੋ ਜਾਂਦੀਆਂ, ਪੱਲਾ ਤਾਂ ਛਡਾਇਆ ਜਾਂਦਾ ਹੈ। ਇਹ ਪੱਲੇ ਦੀ ਗੱਲ ਨਹੀਂ ਹੈ, ਸਰੀਰ ਹਿਰਦੇ ਰੂਪੀ ਪੱਲੇ ਦੀ ਗੱਲ ਹੈ। ਇੱਕ ਦੂਜੇ ਦੇ ਹਿਰਦੇ ਨੂੰ ਪਕੜ ਲਿਆ ਹੈ ਤੇ ਨਿਹ ਹੋਣਾ ਬੜਾ ਜ਼ਰੂਰੀ ਹੈ। ਪਰ ਮਹਾਰਾਜ ਕਹਿੰਦੇ ਉਸ ਨਿਹ ਦੇ ਵਿੱਚ ਵਿਕਾਰਾਂ ਵਾਲੀ ਬਾਤ ਨਾ ਬਣੀ ਰਵੇ। ਪਾਤਸ਼ਾਹ ਜੀ ਕਹਿੰਦੇ ਕੱਲੇ ਸੀ ਦੋ ਬਣ ਗਏ ਨੇ, ਦੋਵਾਂ ਦਾ ਐਸਾ ਪਿਆਰ ਬਣ ਜਾਵੇ, ਉਹ ਦੋਨਾਂ ਦੀ ਸਤ ਸੰਗਤ ਬਣ ਜਾਵੇ। ਇੱਕ ਸਿੱਖ ਦੋਏ ਸਾਧ ਸੰਗ। ਤੇ ਜੇ ਪਾਤਸ਼ਾਹ ਜੀ ਕਹਿੰਦੇ ਸੰਗ ਸੰਗਤ ਨਹੀਂ ਬਣੀ, ਤਾਂ ਮਹਾਰਾਜ ਕਹਿੰਦੇ ਉੱਥੇ ਵਿਕਾਰ ਹੀ ਵਿਕਾਰ।

0: ਭਾਣਾ ਦਿਸ ਜ਼ਰੂਰ ਹੈ ਪਰ ਮੰਨਣ ਵਾਸਤੇ ਤਿਆਰ ਨਹੀਂ ਹੈ ਭਈ ਸਭ ਕਿਛ ਚੱਲ ਸੀ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿ ਉਹ ਸਾਹਿਬ ਮਨੋ ਵਿਸਾਰੀ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਢੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਪਰ ਸਮਝਦਾ ਨਹੀਂ ਹੈ ਬਲੂਆ ਕੇ ਗ੍ਰਹਿ ਭੀਤਰ ਵਸੈ ਅਣਦ ਕੇਲ ਮਾਇਆ ਰੰਗ ਰਸ ਹੈ ਦ੍ਰਿੜ ਕਰ ਮਨ ਹੈ ਮਨ ਹੈ ਪ੍ਰਤੀਤ ਕਾਲ ਨਾ ਆਵੇ
1: ਮੂੜ ਜੀ
0: ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ ਚੱਲਦਾ ਦਿਸ ਰਿਹਾ ਹੈ ਮਹਾਰਾਜ ਕਹਿੰਦੇ ਸਭ ਚੱਲਣ ਹਾਰਾ ਹੈ ਭਾਵ ਇਹ ਸਥਿਰ ਕੋਈ ਨਹੀਂ ਹੈ ਮੁਕਾਮ ਕਰ ਕਰ ਬੈਸਣਾ ਨਿਤ ਚੱਲਣਾ ਕੀ ਧੋਖ ਮੁਕਾਮ ਤਾਂ ਪਰ ਆਖੀ ਹੈ ਉਹਨੂੰ ਕਿਹਾ ਜਾਂਦਾ ਜਿਹਦੇ ਉੱਤੇ ਲੇਖਾ ਨਹੀਂ ਉਹ ਜੁਗੋ ਜੁਗ ਕੇਵਲ ਮੇਰਾ ਗੁਰੂ ਹੈ ਪਾਤਸ਼ਾਹ ਜੀ ਕਹਿੰਦੇ ਸਭ ਕੁਝ ਚੱਲਣ ਹਾਰਾ ਹੈ
2: ਕਿਉਂ ਰਹੀ ਹੈ ਜਾਗ ਕੋ ਕੱਢੋ ਉਪਾਇਆ
0: ਕੋਈ ਉਪਾਅ ਕੱਢੋ ਕੋਈ ਯਤਨ ਕਰੋ ਵੀ ਸੰਸਾਰ ਵਿੱਚ ਕਿਵੇਂ ਰਹਿ ਸਕੀਏ ਜੀ
2: ਗੁਰਪੂਰੇ ਕੀ ਚਾਕਰੀ ਫਿਰ ਕੰਧ ਸਬਾਇਆ
0: ਗੁਰਾਂ ਦੀ ਚਾਕਰੀ ਕਰ ਲਈਏ ਫਿਰ ਸਦਾ ਕੰਧ ਸਰੀਰ ਰਹਿ ਜਾਵੇਗਾ ਚਾਕਰੀ ਨਾਮ ਨਾਮ ਰਹੇ ਹੋ ਸਾਧੂ ਰਹੇ ਹੋ ਪਾਤਸ਼ਾਹ ਜੀ ਕਹਿੰਦੇ ਵਿਕਾਰਾਂ ਤੋਂ ਦੂਰ ਹੋ ਜਾਵੇ ਤਾਂ ਅਟਲ ਹੋ ਜਾਂਦਾ ਹੈ
2: ਨਾਨਕ ਬਖਸ ਮਲਾਇਆ ਹਰ ਨਾਮ ਸਮਾਇਆ
0: ਜਿਹੜੇ ਨਾਮ ਦੇ ਵਿੱਚ ਭੇਦ ਹੋ ਜਾਂਦੇ ਗੁਰੂ ਉਹਨਾਂ ਨੂੰ ਬਖਸ਼ ਦਿੰਦਾ ਹੈ ਫਿਰ ਉਹ ਨਾਮ ਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ ਅਸੀਂ ਖਟੇ ਬਹੁਤ ਕਮਾਵਦੇ ਅੰਤ ਨ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਉ ਪਾਪੀ ਵੱਡ ਗੁਣ ਹੈ ਗਾਰ ਸਤਿਗੁਰੂ ਜੀ ਰਹਿਮਤਾਂ ਕਰਨ ਬੇਅੰਤ ਭੁੱਲਾਂ ਦੀਆਂ ਮਾਫੀਆਂ ਸਭ ਦੀ ਹਾਜ਼ਰੀ ਪ੍ਰਵਾਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਅਪ ਹੈ ਮੇਲੇ ਅੰਤਲੇ ਬਚਨ ਗਿਆਨੀ ਜੀ ਬਹੁਤ ਪ੍ਰੇਮ ਵਿੱਚ ਪੜੋ ਤਾਂ ਗੁਰੂ ਫਤਿਹ ਨਾਲ ਸਾਂਝ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੀ ਕਥਾ ਤੇ ਕੀਰਤਨ ਸਰਵਨ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਇਲਾਹੀ ਬਾਣੀ ਦੀ ਜਿਹੜੀ ਵਾਰ ਕਥਾ ਸਰਵਨ ਕਰਵਾਈ ਹੈ, ਨਾਲ ਉਹਨਾਂ ਦੇ ਸਾਥ ਦੇ ਰਹੇ ਸਨ ਭਾਈ ਸਾਹਿਬ ਕਿਰਪਾਲ ਸਿੰਘ ਜੀ ਅਟਵਾਲ। ਸੋ ਦੋਹਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪਾਂ ਸਰਵਨ ਕਰਨ ਜਾ ਰਹੇ ਹਾਂ ਭਾਈ ਗਗਨਦੀਪ ਸਿੰਘ ਜੀ, ਜੋ ਬੜੇ ਮਿਹਨਤ ਕਰਕੇ ਲੈ ਕੇ ਆਏ ਹਲੀਮੀ ਰਾਜ ਦੇ ਉੱਤੇ ਗੁਰਬਾਣੀ ਅਧਾਰਤ ਦੇ ਆਧਾਰ 'ਤੇ ਸਾਰਾ ਮਜ਼ਮੂਨ। ਸੋ ਉਹਨਾਂ ਦਾ ਸਮਾਂ ਹੋਏਗਾ ਜੀ ਠੀਕ 8:30 ਤੱਕ, ਅਤੇ ਉਹਨਾਂ ਨੇ ਪੁਸਤਕ ਵੀ ਲਿਖੀ ਇਸ 'ਤੇ, ਪੁਸਤਕਾਂ ਉਹਨਾਂ ਦੀ ਕਾਰ ਦੇ ਵਿੱਚ ਹੈਗੀਆਂ ਜੇ ਚਾਹੇ ਨੇ ਉਹ ਲੈ ਕੇ ਜਿਹੜੇ ਆਏ ਉਹਨਾਂ ਦੇ। ਸੋ ਸਮਾਪਤੀ ਤੋਂ ਬਾਅਦ 8:30 ਸਮਾਪਤੀ ਹੋ ਜਾਣੀ ਆਪਾਂ ਨੇ ਕਰਨੀ, ਉਸ ਤੋਂ ਬਾਅਦ ਉਹਨਾਂ ਪਾਸੋਂ ਆਪੋ ਆਪ ਜੀ ਬਾਹਰ ਇਸ ਪਾਸੇ ਲੈ ਸਕਦੇ ਹੋ। ਆਹ ਹੁਣ ਉਹਨਾਂ ਪਾਸੋਂ ਆਪਾਂ ਹਲੀਮੀ ਰਾਜ ਦੇ ਦਾ ਜੋ ਹੈ ਉਹਨਾਂ ਦਾ ਜੋ ਖੋਜ ਉਹ ਉਸ ਨੂੰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ, ਆਓ ਗੁਰੂ ਫਤਿਹ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2018 'ਚ ਵੀ ਮੈਂ ਇਸ ਹਾਲ ਦੇ ਵਿੱਚ ਬੋਲ ਕੇ ਗਿਆ ਸੀ, ਟੌਪਿਕ ਸੇਮ ਹੀ ਸੀਗਾ, ਲੋਹਗੜ੍ਹ ਖਾਲਸਾ ਰਾਜਧਾਨੀ ਗੁਰੂ ਨਾਨਕ ਪਾਤਸ਼ਾਹ ਦਾ ਹਲੀਮੀ ਰਾਜ। ਅੱਜ ਉਹ ਇਤਿਹਾਸਿਕ ਤੱਥ ਦਾ ਜ਼ਿਕਰ ਕਰਾਂਗਾ ਜਿਹਦੇ ਵਿੱਚ ਬੇਸਿਕਲੀ ਸਾਡੇ ਇਤਿਹਾਸਕਾਰ ਸਾਡੇ ਵਿਦਵਾਨਾਂ ਪੇਸ਼ ਹੀ ਨਹੀਂ ਕਰ ਪਾਏ ਕਿ ਗੁਰੂ ਨਾਨਕ ਪਾਤਸ਼ਾਹ ਦਾ ਹਲੀਮੀ ਰਾਜ ਕੀ ਸੀਗਾ। ਗੁਰੂ ਨਾਨਕ ਪਾਤਸ਼ਾਹ ਨੇ ਜੋ ਬਾਣੀ ਦਿੱਤੀ ਉਹਦੇ ਨਾਲ ਇਹ ਕਹਾਣੀ ਵੀ ਰਚੀ, ਔਰ ਬਾਣੀ ਦੇ ਆਧਾਰ ਤੇ ਉਹ ਕਹਾਣੀ ਸੀਗੀ। ਬਾਣੀ ਦਾ ਫਰਮਾਨ ਹੈ, ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਣੀ ਤਾਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਚ ਵਿਰਾਜਮਾਨ ਹੈ, ਪਰ ਜਿਹੜੀ ਪ੍ਰੈਕਟੀਕਲੀ ਉਸ ਵਿਚਾਰਧਾਰਾ ਨੂੰ ਇੰਪਲੀਮੈਂਟ ਕੀਤਾ, ਉਹ ਜਿਹੜੇ ਤੱਥ ਸੀਗੇ ਉਹ ਤੱਥ ਸਾਡੇ ਤੋਂ ਲੁਕੋ ਦਿੱਤੇ ਗਏ। ਤਕਰੀਬਨ 10 ਸਾਲ ਲੱਗੇ ਇਸ ਗੱਲ ਨੂੰ ਸਮਝਣ ਦੇ ਵਿੱਚ। ਇਹ ਅਚਾਨਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਗਈ, ਜਿਸ ਸਾਜ਼ਿਸ਼ ਦੇ ਤਹਿਤ ਜੋ ਗੁਰੂ ਨਾਨਕ ਪਾਤਸ਼ਾਹ ਅਤੇ 35 ਮਹਾਂਪੁਰਸ਼ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਵਿਰਾਜਮਾਨ ਹੈ, ਜੋ ਉਹਨਾਂ ਨੇ ਘਾਲਣਾ ਘਾਲੀ ਉਹਨੂੰ ਬਿਲਕੁਲ ਗਰਾਊਂਡ ਤੋਂ ਸਾਫ਼ ਕਰ ਦਿੱਤਾ ਗਿਆ। ਔਰ ਇਹ ਮੈਂ ਕੋਈ ਇਤਿਹਾਸਕਾਰ ਨਹੀਂ, ਇਹ ਗੱਲਾਂ ਐਕਸੀਡੈਂਟਲੀ ਮਿਲ ਗਈਆਂ, ਸਾਹਮਣੇ ਪਈਆਂ ਸੀਗੀਆਂ, ਔਰ ਉਹ ਗੱਲਾਂ ਹੌਲੀ ਹੌਲੀ ਹੌਲੀ ਹੌਲੀ ਹੌਲੀ ਇਹ ਗੱਲਾਂ ਬਾਹਰ ਆਉਣੀਆਂ ਸ਼ੁਰੂ ਹੋ ਗਈਆਂ, ਅਤੇ ਤਕਰੀਬਨ 10 ਸਾਲ ਲੱਗ ਗਏ ਜਿੱਥੋਂ ਸਾਰੀ ਗੁੱਥੀ ਖੁੱਲ ਗਈ ਵੀ ਇਹ ਕਹਾਣੀ ਕੀ ਸੀਗੀ। ਮਾਫ਼ ਕਰਨਾ ਜੀ, ਅੱਜ ਜੋ ਗੱਲ ਦੱਸ ਕੇ ਜਾ ਰਿਹਾ ਕੋਈ ਮੈਂ ਹੋਮਾ ਨਾਲ ਨਹੀਂ ਗੱਲ ਕਹਿ ਰਿਹਾ, ਮਾਨ ਨਾਲ ਇਹ ਗੱਲ ਦੱਸਦਾ, ਬਾਬੇ ਨਾਨਕ ਦੇ ਘਰ ਦੇ ਕੁੱਕਰ ਬਣ ਕੇ ਵੀ ਤੁਹਾਨੂੰ ਕੋਈ ਇਤਿਹਾਸਕਾਰ ਕੋਈ ਕਥਾ ਵਾਚ ਕੇ ਗੱਲ ਨਹੀਂ ਸਮਝਾ ਪਾਏਗਾ ਗੁਰੂ ਨਾਨਕ ਪਾਤਸ਼ਾਹ ਦਾ ਹਲੀਮੀ ਰਾਜ ਕੀ ਸੀਗਾ। ਕਹਾਣੀ ਕੀ ਹੈ ਕਿ ਇਹ ਸਾਡੇ ਕਰਿਕੁਲਮ ਸਾਡੀਆਂ ਕਿਤਾਬਾਂ ਤੋਂ ਇਹ ਗੱਲਾਂ ਖਤਮ ਕਰ ਦਿੱਤੀਆਂ ਗਈਆਂ। ਅੱਜ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਉੱਪਰ ਗੱਲ ਕਰ ਰਿਹਾ ਜੀ, ਜੋ ਕਿ ਜਰਨੈਲ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤੀ 1710 ਦੇ ਵਿੱਚ। ਲੇਕਿਨ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਹੜੀ ਲੋਹਗੜ੍ਹ ਖਾਲਸਾ ਰਾਜਧਾਨੀ ਹੈਗੀ ਹੈ ਉਹ ਅਚਾਨਕ ਨਹੀਂ ਬਣ ਗਈ, ਔਰ ਜਰਨੈਲ ਬੰਦਾ ਸਿੰਘ ਬਹਾਦਰ ਨੇ ਇਸ ਜਗ੍ਹਾ ਨੂੰ ਖਾਲਸਾ ਤਖ਼ਤ ਵੀ ਕਿਹਾ। ਹੁਣ ਸਾਨੂੰ ਕੁਝ ਗੱਲਾਂ ਲੋਹਗੜ੍ਹ ਦੀਆਂ ਸਮਝਣ ਦੀ ਲੋੜ ਹੈ ਕਿ ਲੋਹਗੜ੍ਹ ਜੋ ਸ਼ਬਦ ਹੈ ਉਹ ਅਚਾਨਕ ਜਰਨੈਲ ਬੰਦਾ ਸਿੰਘ ਬਹਾਦਰ ਤੋਂ ਆ ਗਿਆ? ਨਹੀਂ, ਅਚਾਨਕ ਨਹੀਂ ਆਇਆ, ਕਿਉਂਕਿ ਜਦੋਂ ਮੈਂ ਖੋਜ ਸ਼ੁਰੂ ਕੀਤੀ ਤੇ ਮੈਂ ਯਮੁਨਾਨਗਰ ਦੇ ਵਿੱਚ ਹੀ ਪੋਸਟਡ ਸੀਗਾ। ਮੈਂ SCS ਆਫਿਸਰ ਹਾਂ, ਅੱਜ ਕੱਲ੍ਹ ਡਿਪਟੀ ਸੈਕਟਰੀ ਹੋਮ ਹਾਂ ਗਵਰਨਮੈਂਟ ਆਫ ਹਰਿਆਣਾ 'ਚ। ਔਰ ਅੱਜ ਤੋਂ 10 ਸਾਲ ਪਹਿਲੇ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਯਾਤਰਾ ਆਈ ਤੇ ਉਸ ਨੂੰ ਸਟੇਟ ਗੌਰਮੈਂਟ ਨੇ ਸਟੇਟ ਗੈਸਟ ਜਦੋਂ ਡਿਕਲੇਅਰ ਕੀਤਾ ਤੇ ਉਹਦੀ ਤਿਆਰੀ ਦਾ ਨੋਡਲ ਅਫਸਰ ਸੀਗਾ ਤੇ ਮੈਂ ਉੱਥੇ ਜਾ ਕੇ ਦੇਖਿਆ ਵੀ ਕਾਹਦੀ ਲੋਕਲ ਖਾਲਸਾ ਰਾਜਧਾਨੀ ਹੈਗੀ ਹੈ ਜਿੱਥੇ ਇੱਕ ਵੀ ਖਾਲਸਾ ਨਹੀਂ ਵੱਸਦਾ, ਸਾਰੇ ਮੁਸਲਿਮ ਪਾਪੂਲੇਟਡ ਏਰੀਆ। ਮਨ ਚ ਖਿਆਲ ਆਏ, ਮੈਂ ਉੱਥੇ ਜਾਣਾ ਸ਼ੁਰੂ ਕਰਤਾ ਸ਼ਨੀਵਾਰ ਐਤਵਾਰ, ਔਰ ਉਹਦੀ ਖੋਜ ਕਰਨੀ ਸ਼ੁਰੂ ਕਰਤੀ। ਮੈਂ ਆਪਣੇ ਸਾਥੀਆਂ ਨੂੰ ਦੱਸਣਾ, ਯਾਰਾਂ ਦੋਸਤਾਂ ਨੂੰ ਦੱਸਣਾ ਕਿ ਜੀ ਮੈਂ ਲੋਹਗੜ੍ਹ ਤੇ ਗੱਲ ਕਰ ਰਿਹਾ, ਤੇ ਲੋਕਾਂ ਨੇ ਪੁੱਛਿਆ ਕਿਹੜਾ ਲੋਹਗੜ੍ਹ, ਤੇ ਮੈਂ ਕਿਹਾ ਵੀ ਲੋਹਗੜ੍ਹ ਹੋਰ ਵੀ ਲੋਹਗੜ੍ਹ ਨੇ? ਕਹਿੰਦੇ ਹਾਂ। ਤੇ ਜਦੋਂ ਮੈਂ ਹੋਰ ਵੀ ਲੋਹਗੜ੍ਹਾਂ ਨੂੰ ਦੇਖਣਾ ਸ਼ੁਰੂ ਕੀਤਾ ਤੇ ਅਚੰਬੇ ਦੇ ਤੱਤ ਸਾਹਮਣੇ ਆਏ। ਅੰਮ੍ਰਿਤਸਰ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਛੇਵੇਂ ਪਾਤਸ਼ਾਹ ਨੇ ਕਿਲ੍ਹਾ ਤਿਆਰ ਕਰਾਇਆ 1601 'ਚ। ਕਿਲ੍ਹਾ ਅੱਜ ਦੀ ਤਰੀਕ 'ਚ ਢਾ ਦਿੱਤਾ ਗਿਆ। ਕਿਲ੍ਹੇ ਦੀ ਯਾਦ 'ਚ ਗੁਰਦੁਆਰਾ ਸਾਹਿਬ ਹੈ ਦਰਬਾਰ ਸਾਹਿਬ ਤੋਂ 700 ਮੀਟਰ ਦੀ ਦੂਰੀ 'ਚ। ਕਿਲ੍ਹੇ ਦਾ ਨਾਮ ਹੈਗਾ ਲੋਹਗੜ੍ਹ, ਕਿਲ੍ਹੇ ਦਾ ਨਾਮ ਹੈਗਾ ਲੋਹਗੜ੍ਹ। 1626 'ਚ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਕਿਹਾ ਕਿ ਕੀਰਤਪੁਰ ਸਾਹਿਬ ਇੱਕ ਨਵੇਂ ਨਗਰ ਦੀ ਤਿਆਰੀ ਕਰਾਓ ਪਹਾੜਾਂ ਦੇ ਵਿੱਚ। ਕਈ ਕਿਲ੍ਹੇ ਉਸਾਰੇ ਗਏ, ਜਿਸ ਕਿਲ੍ਹੇ ਦੇ ਵਿੱਚੋਂ 1705 ਦੇ ਵਿੱਚ ਭਾਈ ਵਿਚਿੱਤਰ ਸਿੰਘ ਨਾਗ ਨੇ ਵਰਛਾ ਮਾਰਤਾ ਹਾਥੀ ਦੇ ਸਿਰ ਦੇ ਵਿੱਚ, ਉਸ ਕਿਲ੍ਹੇ ਦਾ ਨਾਮ ਵੀ ਲੋਹਗੜ੍ਹ ਹੈ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲੋਹਗੜ੍ਹ ਵਸਾਇਆ ਗਿਆ। 1705 ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਛੱਡ ਕੇ ਤੇ ਚਿੱਠੀ ਲਿਖੀ ਔਰੰਗਜ਼ੇਬ ਨੂੰ ਮਾਲਵੇ ਧਰਤੀ, ਜਿਸ ਕਿਲ੍ਹੇ 'ਚ ਬੈਠ ਕੇ ਲਿਖੀ, ਉਸਦਾ ਨਾਮ ਵੀ ਦੀਨਾ ਕਾਂਗੜ ਲੋਹਗੜ੍ਹ ਹੈ। ਭਾਈ ਦਿਆਲ ਸਿੰਘ ਤੇ ਧਰਮ ਸਿੰਘ ਪੰਜ ਪਿਆਰਿਆਂ ਦੇ ਦੋ ਪਿਆਰੇ ਉਹ ਚਿੱਠੀ ਲੈ ਕੇ ਦੌਲਤਾਬਾਦ ਔਰੰਗਾਬਾਦ ਔਰੰਗਜ਼ੇਬ ਨੂੰ ਦੇਣ ਵਾਸਤੇ ਗਏ ਤੇ ਮਹਾਰਾਸ਼ਟਰ ਜਾ ਕੇ ਜਿਸ ਕਿਲ੍ਹੇ 'ਚ ਔਰੰਗਾਬਾਦ ਦੇ ਕੋਲ ਰੁਕੇ, ਉਸ ਕਿਲ੍ਹੇ ਦਾ ਨਾਮ ਵੀ ਲੋਹਗੜ੍ਹ ਹੈ। ਤੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਜਿਹਨੂੰ 1710 'ਚ ਖਾਲਸਾ ਰਾਜਧਾਨੀ ਡਿਕਲੇਅਰ ਕੀਤਾ ਪਾਉਂਟਾ ਸਾਹਿਬ ਦੇ ਕੋਲ, ਉਹਦਾ ਨਾਮ ਵੀ ਲੋਹਗੜ੍ਹ ਹੈ। ਅੱਜ ਤਕਰੀਬਨ 50 ਤੋਂ ਵੱਧ ਉਹਨਾਂ ਲੋਹਗੜ੍ਹਾਂ ਦੀ ਗੱਲ ਕਰਾਂਗੇ, ਔਰ ਇਹ ਪਤਾ ਲੱਗੇਗਾ ਕਿ ਹਿੰਦੁਸਤਾਨ ਦੀ ਕੋਨੇ ਕੋਨੇ ਜਾ ਕੇ ਉਹ ਲੋਹਗੜ੍ਹ ਵਸਾ ਦਿੱਤੇ ਗਏ ਤੇ ਗੁਰੂ ਨਾਨਕ ਪਾਤਸ਼ਾਹ ਜਦੋਂ ਫੇਰੀਆਂ ਉਸ ਲੋਹਗੜ੍ਹ ਤੇ ਸੁਪਰ ਇੰਪੋਜ਼ ਕੀਤੀਆਂ ਗਈਆਂ ਤੇ ਹਰ ਲੋਹਗੜ੍ਹ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਆਪ ਖੜੇ ਨੇ। ਤੇ ਉਹ ਨਾਨਕ ਰਾਜ ਚਲਾਇਆ ਸੱਚ ਕੋਟ ਸਥਾਣੀ ਨੀਵ ਦੇ, ਤਾਂ ਜੋ ਸਿਧਾਂਤ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਹੈ ਉਹ ਅੱਜ ਦੱਸਾਂਗੇ ਵੀ ਉਹ ਲਾਗੂ ਕੀਤਾ ਹੋਇਆ ਇਸ ਧਰਤੀ ਤੇ ਕਿੱਦਾਂ ਇਹਨਾਂ ਲੋਹਗੜ੍ਹ ਦੇ ਉੱਪਰ ਲੜਾਈਆਂ ਹੋਈਆਂ। ਸਾਨੂੰ ਸਮਝਣਾ ਪਏਗਾ ਕਿ 1634 ਦੇ ਵਿੱਚ ਲੋਹਗੜ੍ਹ ਕਿਲ੍ਹਾ ਅੰਮ੍ਰਿਤਸਰ ਦੇ ਵਿੱਚ ਲੜਾਈ ਹੋਈ। ਉਸ ਲੜਾਈ ਦੇ ਵਿੱਚ ਛੇਵੇਂ ਪਾਤਸ਼ਾਹ ਤੇ ਮੁਗਲਾਂ ਨੇ ਹਮਲਾ ਕਰਤਾ ਤੇ ਛੇਵੇਂ ਪਾਤਸ਼ਾਹ ਦੇ ਮੁੱਖ ਜਰਨੈਲ ਭੱਟ ਕੀਰਤ ਜੀ ਤੇ ਭੱਟ ਕੀਰਤ ਜੀ ਤੇ ਭਾਈ ਬੱਲੂ ਜੀ ਦੋਨੋਂ ਸ਼ਹੀਦ ਹੁੰਦੇ ਨੇ। ਭੱਟ ਕੀਰਤ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਭਾਈ ਬੱਲੂ ਜੀ ਜੋ ਹੈਗੇ ਨੇ ਉਹ ਭਾਈ ਮਨੀ ਸਿੰਘ ਦੇ ਦਾਦਾ ਨੇ ਤੇ ਭਾਈ ਵਿਚਿੱਤਰ ਸਿੰਘ ਲੋਹਗੜ੍ਹ ਕਿਲ੍ਹੇ 'ਚੋਂ ਜੋ ਨਾਗਨੀ ਵਰਛਾ ਮਾਰਦਾ ਤੇ ਉਹ ਭਾਈ ਮਨੀ ਸਿੰਘ ਦਾ ਸੁਪੁੱਤਰ ਹੈ। ਹੁਣ ਇਹ ਕੜੀਆਂ ਆਪਸ 'ਚ ਜੁੜੀਆਂ ਹੋਈਆਂ ਨੇ ਇਸ ਪੂਰੇ ਪ੍ਰੋਸੈਸ ਦੇ ਵਿੱਚ। ਤੇ ਆਹ ਜਿਹੜੇ ਲੋਹਗੜ੍ਹ ਖਾਲਸਾ ਰਾਜਧਾਨੀ ਦੀ ਜਿੱਥੋਂ ਕਵਾਇਤ ਸ਼ੁਰੂ ਹੋਈ, ਇਹ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਜਿਹੜਾ ਲੋਹਗੜ੍ਹ ਖਾਲਸਾ ਰਾਜਧਾਨੀ ਕਿੱਥੇ ਹੈ, ਆਹ ਤੁਸੀਂ ਮੈਪ 'ਚ ਦੇਖ ਸਕਦੇ ਹੋ। ਇਸ ਨਕਸ਼ੇ ਦੇ ਵਿੱਚ 20 ਕਿਲੋਮੀਟਰ ਤੇ ਪਾਉਂਟਾ ਸਾਹਿਬ ਹੈ ਪਿਛਲੇ ਪਾਸੇ, 20 ਕਿਲੋਮੀਟਰ ਦੇ ਉੱਪਰ ਨਹਾਨ ਹੈ, ਔਰ ਸਾਹਮਣੇ ਜੋ ਸ਼ਹਿਰ ਹੈ ਉਹ ਸਡੋਰਾ ਜੋ ਕਿ ਪੀਰ ਬੁੱਧੂ ਸ਼ਾਹ ਹੋਣਾ ਨਾਲ ਕਨੈਕਟਡ ਸੀਗਾ। ਹੁਣ ਇਹ ਸਮਝਣਾ ਪਏਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਐਵੇਂ ਨਹੀਂ 4 ਸਾਲ ਇਸ ਲੋਹਗੜ੍ਹ ਖਾਲਸਾ ਰਾਜਧਾਨੀ ਤੋਂ 4 ਸਾਲ ਪਾਉਂਟਾ ਸਾਹਿਬ ਗੁਜ਼ਾਰਦੇ ਨੇ, ਕਿਉਂਕਿ ਮੈਂ ਰੈਵਨਿਊ ਦਾ ਅਫਸਰ ਸੀਗਾ। ਮੈਂ ਜਦੋਂ ਇਸ ਪਹਾੜੀ, ਇਹ 40 ਕਿਲੋਮੀਟਰ ਲੰਬੀ ਪਹਾੜੀ ਹੈ, ਇਸ ਪਹਾੜੀ ਦੇ ਚਾਰੋਂ ਤਰਫ ਦਰਿਆ ਸਾਹਮਣੇ ਪਾਸੇ ਛੱਡ ਕੇ ਬਾਕੀ ਤਰਫ ਤੋਂ ਦਰਿਆ ਨਿਕਲਦੇ ਨੇ, ਇੱਕ ਤਰਫ ਯਮੁਨਾ ਦਰਿਆ, ਇੱਕ ਤਰਫ ਮਾਰਕੰਡਾ ਦਰਿਆ, ਪਿੱਛੇ ਤੋਂ ਬੇਟਾ ਰਿਵਰ, ਔਰ ਇੱਕ ਤਿਆਰੀ ਕਰ ਦਿੱਤੀ ਗਈ ਇਸ ਪੂਰੇ ਕੱਲ ਦੇ। ਜਦੋਂ ਇਸ ਪਹਾੜੀ ਦੀ ਮਲਕੀਅਤ ਚੈੱਕ ਕੀਤੀ ਗਈ ਤੇ ਇਹ ਮਲਕੀਅਤ ਜਾ ਕੇ ਨਿਕਲੀ ਭਾਈ ਮਨੀ ਸਿੰਘ ਦੇ ਵੱਡੇ ਵਡੇਰਿਆਂ ਦੀ ਤੇ ਭਾਈ ਮਨੀ ਸਿੰਘ ਹੋਣਾ ਤੇ। ਹੁਣ ਗੱਲ ਭਾਈ ਮਨੀ ਸਿੰਘ ਦਾ ਇਸ ਪਹਾੜੀ ਤੇ ਕੀ ਰੋਲ ਹੈ ਜੀ, ਤੇ ਇਸ ਜੋ ਨਾਹਨ ਸ਼ਹਿਰ ਹੈ, ਨਾਹਨ ਸ਼ਹਿਰ ਜੋ ਕਿ ਇੱਥੋਂ 20 ਕਿਲੋਮੀਟਰ ਦੂਰੀ ਤੇ ਹੈ, ਇਸ ਸ਼ਹਿਰ ਦੇ ਵਿੱਚ ਭਟਵੀਆਂ ਲਿਖਦੀਆਂ ਨੇ ਕਿ 1502 'ਚ ਗੁਰੂ ਨਾਨਕ ਪਾਤਸ਼ਾਹ ਗਏ ਤੇ ਭਾਈ ਮਨੀ ਸਿੰਘ ਦੇ ਵੱਡੇ ਵਡੇਰੇ ਭਾਈ ਚਾਹੜ, ਭਾਈ ਰਾਧੇ ਤੇ ਭਾਈ ਲਖਮਨ ਨਾਲ ਮੁਲਾਕਾਤ ਹੋਈ, ਜੋ ਕਿ ਇਸ ਇਲਾਕੇ ਦੇ ਰਹਿਣ ਵਾਲੇ ਸੀ। ਭਟਵਈਆਂ ਇਹ ਵੀ ਲਿਖਦੀਆਂ ਨੇ ਕਿ ਭਾਈ ਮਨੀ ਸਿੰਘ ਦੇ ਜੋ ਪਿਤਾ ਜੀ ਭਾਈ ਮਾਈ ਦਾਸ, ਉਹਨਾਂ ਦਾ ਜਨਮ ਵੀ ਨਾਹਨ ਸ਼ਹਿਰ 'ਚ ਹੋਇਆ। ਭਾਈ ਮਨੀ ਸਿੰਘ ਜੀ ਦਾ ਆਪਣਾ ਜੋ ਜਨਮ ਹੈ ਉਹ ਮੁਲਤਾਨ ਦੇ ਕੋਲ ਹੋਇਆ, ਲੇਕਿਨ ਇਹਨਾਂ ਦੇ ਜੋ ਪਿਤਾ ਜੀ ਨੇ ਉਹਨਾਂ ਦਾ ਜਨਮ ਇਸ ਨਾਹਨ ਸ਼ਹਿਰ 'ਚ ਹੋਇਆ। ਇਹ ਗੱਲ ਅਚਾਨਕ ਭਾਈ ਮਨੀ ਸਿੰਘ ਜੀ 'ਤੇ ਕਿੱਦਾਂ ਆ ਗਈ ਕਿ ਜਦੋਂ ਮੈਂ ਥੋੜ੍ਹਾ ਜਿਹਾ ਲੱਭਣਾ ਸ਼ੁਰੂ ਕੀਤਾ ਕਿ ਕਿਆ ਇੱਕ ਦੋ ਪਹਾੜੀਆਂ 'ਤੇ ਹੀ ਸਿਰਫ ਖਾਲਸਾ ਰਾਜਧਾਨੀ ਹੈ, ਜਾਂ ਕੋਈ ਵੱਡੀ ਕਵੈਤ ਸੀ ਜਿੱਥੇ 2.5 ਲੱਖ ਦੀ ਫੌਜ ਜੋ ਪਰਸ਼ੀਅਨ ਸੋਰਸਿਸ ਕਹਿੰਦੇ ਨੇ ਕਿ ਇੱਥੇ 6 ਸਾਲ ਲੜਦੀ ਰਹੀ, 6 ਸਾਲ, ਤੇ 2 ਪਹਾੜੀਆਂ ਤੇ ਤਾਂ ਲੜਾਈ ਨਹੀਂ ਹੋਈ ਹੋਏਗੀ। ਜੋ ਮੈਂ ਜੰਗਲ ਚ ਫਿਰ ਕੇ ਹੋਰ ਫੋਟੋਆਂ ਖਿੱਚਣੀਆਂ ਸ਼ੁਰੂ ਕੀਤੀਆਂ ਤੇ 10 ਕਿਲੋਮੀਟਰ ਤੱਕ ਗਹਿਰਾਈ ਸੀਗੀ, 10 ਕਿਲੋਮੀਟਰ ਤੇ ਹਰ ਪਹਾੜੀ ਤੇ ਨਾਨਕ ਸ਼ਾਹ ਇੱਟਾਂ ਵਿਖਰੀਆਂ ਪਈਆਂ ਸੀਗੀਆਂ। ਉਹ ਫੋਟੋਗ੍ਰਾਫਸ ਖਿੱਚਣੀਆਂ ਸ਼ੁਰੂ ਕੀਤੀਆਂ, ਸਮਝਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਇਹ ਤਾਂ ਬਹੁਤ ਵੱਡੀ ਤਿਆਰੀ ਸੀਗੀ ਜੋ ਤਿਆਰੀ ਸਾਡੇ ਤੋਂ ਲੁਕੋ ਦਿੱਤੀ ਗਈ। ਤੇ ਇੱਕ ਦਿਨ ਪਹਾੜੀ ਤੋਂ ਥੱਲੇ ਚੱਲ ਕੇ ਆ ਰਿਹਾ ਸੀ ਤਾਂ ਪਹਾੜੀ ਥੱਲੇ ਖੂਹ ਲੱਗੇ ਹੋਏ ਸੀਗੇ, ਖੂਹ 'ਚ ਪਲੇਟਾਂ ਲੱਗੀਆਂ ਹੋਈਆਂ ਸੀਗੀਆਂ। ਪਲੇਟਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਤੇ ਭਾਈ ਲੱਖੀ ਸ਼ਾਹ ਵਣਜਾਰੇ ਦਾ ਨਾਮ ਲੱਗਿਆ ਹੋਇਆ ਸੀਗਾ। ਪਟਵਾਰੀਆਂ ਨੂੰ ਇਕੱਠਾ ਕੀਤਾ, 55 ਖੂਹ ਮਿਲੇ, ਖੂਹ ਜੋ ਕਿ ਲੱਖੀ ਸ਼ਾਹ ਵਣਜਾਰੇ ਦੇ ਨਾਮ ਤੋਂ ਸੀਗੇ। ਤੇ ਮਨ ਬੜਾ ਸੋਚੀ ਜਾਏ ਕਿ ਲੱਖੀ ਸ਼ਾਹ ਵਣਜਾਰਾ ਖਾਲਸਾ ਰਾਜ ਧੰਨ ਚ ਕੀ ਕਰਤਾ। ਜਦੋਂ ਭਾਈ ਲੱਖੀ ਸ਼ਾਹ ਵਣਜਾਰੇ ਨਾਲ ਫਿਰ ਹੋਰ ਦੇਖਣਾ ਸ਼ੁਰੂ ਕੀਤਾ ਤੇ ਖੂਹ ਤਾਂ ਦੂਸਰੇ ਦੀ ਮਲਕੀਅਤ ਚ ਨਹੀਂ ਲੱਗਿਆ ਹੋਏਗਾ, ਖੂਹ ਤਾਂ ਆਪਣੇ ਹੀ ਜਿੱਥੇ ਮਾਲਕੀ ਸੀਗੀ ਉਹ ਚ ਲੱਗਿਆ। ਤੇ ਜਦੋਂ ਚੈੱਕ ਕੀਤਾ ਤੇ ਭਾਈ ਮਨੀ ਸਿੰਘ ਦਾ ਸਹੁਰਾ ਹੈ ਲੱਖੀ ਸ਼ਾਹ ਵਣਜਾਰਾ। ਇੱਥੋਂ ਥੋੜੀਆਂ ਥੋੜੀਆਂ ਕੜੀਆਂ ਆਪਸ ਚ ਜੁੜਨੀਆਂ ਸ਼ੁਰੂ ਹੋ ਗਈਆਂ ਕਿ ਮਾਮਲਾ ਬਹੁਤ ਹੀ ਗੰਭੀਰ ਹੈ, ਜੋ ਕਿ ਸਾਡੇ ਸਿੱਖ ਇਤਿਹਾਸ ਚ ਸਿਰਫ ਛੋਟੇ ਛੋਟੇ ਕਿੱਸੇ ਸੁਣਾ ਕੇ ਖਤਮ ਕਰ ਦਿੱਤਾ ਗਿਆ। ਪਰ ਜਿਹੜੇ ਇਹਨਾਂ ਕਿੱਸਿਆਂ ਨੂੰ ਅਸੀਂ ਜੋੜਾਂਗੇ ਤੇ ਇੱਕ ਬਹੁਤ ਵੱਡੀ ਪਿਕਚਰ ਸਾਹਮਣੇ ਆਏਗੀ, ਜਿਸ ਚ ਆਹ ਗੁਰਬਾਣੀ ਦੀ ਤੁਕ ਨਾਨਕ ਰਾਜ ਚਲਾਇਆ ਸੱਚ ਕੋਟ ਸਥਾਣੀ ਨੀਵ ਦੇ ਸਿਧਾਂਤ ਬਾਹਰ ਆ ਜਾਏਗਾ। ਅੱਜ ਮੈਂ ਇਸੀ ਮੇਨ ਤੁਕ ਜੋ ਹਲੀਮੀ ਰਾਜ ਦਾ ਸੰਕਲਪ 5ਵੇਂ ਪਾਤਸ਼ਾਹ ਦਿੰਦੇ ਨੇ ਗੁਰਬਾਣੀ ਚ, ਜੋ ਬੇਗਮਪੁਰੇ ਦਾ ਭਗਤ ਰਵਿਦਾਸ ਜੀ ਸੰਕਲਪ ਦਿੰਦੇ ਨੇ, ਉਹਦਾ ਅਮਲੀ ਜਾਮਾ ਧਰਤੀ ਤੇ ਕਿੱਦਾਂ ਬਣਾਇਆ, ਉਹ ਐਵੀਡੈਂਸਿਸ ਲੈ ਕੇ ਆਇਆ ਜਿਹਨਾਂ ਐਵੀਡੈਂਸਿਸ ਸਾਨੂੰ ਗਾਇਬ ਕਰ ਦਿੱਤੇ ਗਏ ਸਾਡੇ ਵਿੱਚੋਂ। ਆਹ ਬੇਸਿਕਲੀ ਲੋਹਗੜ੍ਹ ਖਾਲਸਾ ਰਾਜਧਾਨੀ ਦੇ ਸਾਹਮਣੇ ਬਿਲਕੁਲ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸਿਕ ਗੁਰਦੁਆਰਾ ਵੀ ਖਲੋਤਾ ਹੈ। ਸਾਨੂੰ ਸਮਝਣਾ ਪਏਗਾ ਵੀ ਅੱਜ ਜੰਗਲ ਦੇ ਵਿੱਚ, ਅੱਜ ਵੀ ਜੰਗਲ ਹੈ ਉਸ ਇਲਾਕੇ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ 550 ਸਾਲ ਪਹਿਲੇ ਇਸ ਜੰਗਲ 'ਚ ਕਰਨ ਕੀ ਗਏ ਸੀਗੇ ਜਦੋਂ ਸ਼ੇਰ ਘੁੰਮਦੇ ਸੀਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਉਂਟਾ ਸਾਹਿਬ ਦੇ ਕੋਲ ਸ਼ੇਰ ਮਾਰੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਜੋ ਵਿਜ਼ਿਟ ਸੀਗੀ ਉਹ ਕੋਈ ਓਬਜੈਕਟਿਵ ਨਾਲ ਸੀਗੀ, ਉਹ ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਜੰਗਲ 'ਚ ਖੜੇ ਘੁੰਮੇ ਤੇ ਆਹ ਜਿਹੜੀਆਂ ਕਿਲਾਬੰਦੀ ਦੀਆਂ ਪੱਥਰ ਤੇ ਚੂਨੇ ਦੀ ਚਿਨਾਈ ਦੀਆਂ ਬਿਲਡਿੰਗਾਂ ਜੋ ਤੁਸੀਂ ਪ੍ਰੋਜੈਕਟਰ ਤੇ ਦੇਖ ਰਹੇ ਹੋ, ਇਹ ਜੰਗਲ 'ਚ ਆਮ ਖੜੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਹ ਵੀ ਅਸੀਂ ਸਾਹਿਬ ਦੀ ਫੋਟੋਗ੍ਰਾਫੀ ਕਰਕੇ, ਮੈਂ ਬੁੱਕਸ ਵੀ ਲੈ ਕੇ ਆਇਆ ਜੋ ਗੱਡੀ 'ਚ ਪਈਆਂ, ਇਸ ਬੁੱਕਸ ਦੇ ਵਿੱਚ ਵੀ ਉਹ ਫੋਟੋਗ੍ਰਾਫੀ ਕਰਕੇ ਪਬਲਿਸ਼ ਕੀਤੀਆਂ ਕਿ ਇਹ ਕੀ ਹੈਗਾ। ਬੇਸਿਕਲੀ ਇਹ ਦੀਵਾਰਾਂ, ਇਹ ਖਾਲਸਾ ਰਾਜ ਦੇ ਇਹ ਟੋਟਲ ਕਿਲਾਬੰਦੀ, ਇਹ ਅੱਜ ਵੀ ਮੌਕੇ ਤੇ ਖੜੀ ਜੋ ਗਵਾਹੀ ਦੇ ਰਹੀ ਹੈ ਕਿ ਇਹ ਖਾਲਸਾ ਰਾਜ ਅਚਾਨਕ ਨਹੀਂ ਤਿਆਰ ਹੋ ਗਿਆ। ਔਰ ਇਹ ਖਾਲਸਿਆਂ ਦੇ ਰਹਿਣ ਦੇ ਕਮਰੇ ਜੋ ਇਸ ਗੱਲ ਦੇ ਗਵਾਹੀ ਦੇ ਰਹੇ ਨੇ ਕਿ ਖਾਲਸਾ ਰਾਜ ਦੀ ਤਿਆਰੀ 200 ਸਾਲ ਤੋਂ ਵੱਧ ਦੀ ਜੋ ਕਿ ਇਹਨਾਂ ਪਹਾੜਾਂ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਸੀਗੀ। ਇਹ ਜਿੱਥੇ ਕ੍ਰੋਸ ਦਾ ਨਿਸ਼ਾਨ ਲੱਗਿਆ ਹੈ ਉੱਥੀਆਂ ਪਹਾੜੀਆਂ ਤੇ ਤੋਪਾਂ ਲਾ ਦਿੱਤੀਆਂ ਗਈਆਂ ਜੋ ਮੁਗਲ ਰਾਜ ਦੀਆਂ ਫੌਜਾਂ ਕਦੀ ਚ ਵੜ ਹੀ ਨਹੀਂ ਪਾਈਆਂ। ਇੰਨੀਆਂ ਸਟ੍ਰੈਟਜਿਕ ਇਹ ਪਹਾੜੀਆਂ ਨੇ ਕਿ ਇਹਨਾਂ ਪਹਾੜੀਆਂ ਦੇ ਵਿੱਚ ਸੀਜ਼ਰ ਨਹੀਂ ਲੱਗ ਸਕਦਾ ਸੀਗਾ, ਤੇ ਇਸ ਦੇ ਵਿੱਚ 3 ਬਾਦਸ਼ਾਹ ਆ ਕੇ ਗੜ ਗਏ ਜੋ ਕਿ ਮੈਂ ਪ੍ਰੈਜੈਂਟੇਸ਼ਨ 'ਚ ਅੱਗੇ ਆ ਕੇ ਦੱਸਾਂਗਾ। ਜਿੱਥੇ ਦੀਵਾਰਾਂ ਮੌਜੂਦ ਨੇ ਉੱਥੇ 4 ਮੀਟਰ ਤੋਂ ਵੱਧ ਪਹਾੜੀ 'ਚ ਉਹ ਦੀਵਾਰਾਂ ਦੀ ਚੌੜਾਈ ਸੀਗੀ। ਆਹ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਹਰ ਪਹਾੜੀ ਤੇ ਕਿਲਾਬੰਦੀ ਕਰ ਦਿੱਤੀ ਗਈ। ਪਿੰਡ ਦਾ ਨਾਮ ਹੈ ਭੋਜਰਾਜਪੁਰ। ਭੋਜਰਾਜਪੁਰ ਤੇ ਜਦੋਂ ਮੈਂ ਚੈੱਕ ਕੀਤਾ ਕਿ ਲੋਹਗੜ ਖਾਲਸਾ ਰਾਜਧਾਨੀ ਦੇ ਇਲਾਕੇ 'ਚ 25 ਪਿੰਡ ਭੋਜ ਦੇ ਨਾਮ ਤੋਂ ਮੌਜੂਦ ਸੀਗੇ, ਰਿਕਾਰਡ ਚੈੱਕ ਕੀਤਾ ਗਿਆ ਤੇ ਇਹ ਪਿੰਡ ਰਾਜਾ ਭੋਜ ਦੇ ਵੰਸ਼ਜ ਨੇ ਵਸਾਏ। ਤੇ ਜਦੋਂ ਰਾਜਾ ਭੋਜ ਦਾ ਜਦੋਂ ਜਨਿਆਲੋਜੀ ਟੇਬਲ ਪੱਟ ਰਹੀਆਂ ਚੈੱਕ ਕੀਤਾ ਗਿਆ ਤੇ ਭਾਈ ਮਨੀ ਸਿੰਘ ਉਸ ਰਾਜਾ ਭੋਜ ਦੇ ਵਿੱਚੋਂ ਹੈ। ਆਪਾਂ 11ਵੀਂ ਸ਼ਤਾਬਦੀ ਦਾ ਰਾਜਾ ਜੋ ਦੁਨੀਆਂ ਦੇ ਸਭ ਤੋਂ ਅਮੀਰ ਆਦਮੀਆਂ 'ਚੋਂ ਸ਼ੁਮਾਰ ਸੀ, ਰਾਜ ਖਤਮ ਹੋਇਆ ਤੇ ਇੱਧਰ ਆ ਗਏ। ਇਹ ਕਹਾਵਤ ਆਮ ਤੌਰ ਤੇ ਖੌਤੀ ਸੁਣਨੇ ਹੁੰਦੇ ਜਿਹਦੇ 'ਚ ਕਹਾਂ ਰਾਜਾ ਭੋਜ ਕਹਾਂ ਗੰਗੂ ਤੇਲੀ, ਇਹ ਉਹ ਰਾਜਾ ਭੋਜ ਦੇ ਜਿਹੜੇ ਵੰਸ਼ਜ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਹਲੀਮੀ ਰਾਜ ਦੇ ਮਿਸ਼ਨ ਦੇ ਉੱਪਰ ਜਾ ਕੇ 16ਵੀਂ ਸ਼ਤਾਬਦੀ ਤੋਂ ਲੈ ਕੇ 18ਵੀਂ ਸ਼ਤਾਬਦੀ ਤੱਕ 150 ਤੋਂ ਵੱਧ ਸ਼ਹੀਦੀਆਂ ਦਿੰਦੇ ਨੇ। ਲੇਕਿਨ ਇਹ ਗੱਲਾਂ ਤਾਂ ਸਾਡੇ ਵਿੱਚੋਂ ਅਚਾਨਕ ਗਾਇਬ ਕਰ ਦਿੱਤੀਆਂ ਗਈਆਂ। ਆ ਤੁਸੀਂ ਆਹ ਪਿਕਚਰ ਦੇਖੋਗੇ, ਹਰ ਪਹਾੜੀ ਤੇ ਕਿਲਾਬੰਦੀ ਹੈ। ਨੀਚੇ ਮੇਰੀ ਜੀਪ ਖੜੀ ਹੋਈ ਹੈ, ਪਹਿਲੀ ਪਹਾੜੀ ਚੱਲ ਕੇ 1200 ਫੀਟ ਅਬਵ ਸੀ ਲੈਵਲ ਤੋਂ ਲੈ ਕੇ 1900 ਫੀਟ ਅਬਵ ਸੀ ਲੈਵਲ ਤੱਕ ਇਹ ਕਿਲਾਬੰਦੀ ਕਰ ਦਿੱਤੀ ਗਈ। ਇਤਿਹਾਸਕਾਰ ਝੂਠ ਬੋਲ ਸਕਦੇ ਹਨ, ਕਿਤਾਬਾਂ ਝੂਠ ਬੋਲ ਸਕਦੀਆਂ, ਪਰ ਜਿਹੜੀਆਂ ਐਵੀਡੈਂਸ ਮੌਕੇ ਤੇ ਲੋਹਗੜ੍ਹ 'ਚ ਖੜੇ ਨੇ ਉਹ ਝੂਠ ਨਹੀਂ ਬੋਲਦੇ। ਆਹ ਜਿਹੜੇ ਫੌਜੀ ਬੈਰਕਾਂ ਨੇ ਇਹ 25-25 ਕਮਰਿਆਂ ਸੈੱਟ ਬੈਠੇ ਨੇ, ਇਹਦੇ ਲੈਂਟਰ ਦੀ ਮੋਟਾਈ 2 ਮੀਟਰ ਤੋਂ ਜ਼ਿਆਦਾ। ਇਹ ਮੌਕੇ ਤੇ ਅੱਜ ਇਹ ਫੌਜੀ ਬੈਰਕਾਂ ਇਸ ਗੱਲ ਦੀਆਂ ਸਬੂਤ ਨੇ ਕਿ ਖਾਲਸਾ ਰਾਜ ਦੀ ਜਿਹੜੀ ਤਿਆਰੀ ਕੀਤੀ ਗਈ ਉਹ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਹ ਗੱਲ ਕਹਿਤੀ ਰਾਜੇ ਸੀ ਮੁਕੱਦਮ ਕੁੱਤੇ, ਤੇ ਜਦੋਂ ਰਾਜ ਸੱਤਾ ਨੂੰ ਚੈਲੰਜ ਕਰ ਦਿੱਤਾ ਤੇ ਚੈਲੰਜ ਸਿੱਖਾਂ ਨੂੰ ਸੜਕਾਂ ਤੇ ਨਹੀਂ ਛੱਡਿਆ ਵੀ ਤੁਸੀਂ ਬੱਕਰਿਆਂ ਨੂੰ ਵੱਢੇ ਜਾਓ, ਉਹ ਸ਼ਹੀਦੀ ਦਾ ਇੱਕ ਦੌਰ ਜੋ ਸ਼ੁਰੂ ਹੋਇਆ ਉਹ ਪੂਰੀ ਤਿਆਰੀ ਨਾਲ ਸ਼ੁਰੂ ਹੋਇਆ ਜੀ। और जो पूरी तैयारी है वो तैयारी थोड़े विच लेके आया हूं जी। आ बिल्डिंग जो कि आर्क्योलॉजिकल एविडेंसिस है इस गल गवाही दे रही ने कि मौके दे आ खालसा राज दे किले किलाबंदियां आह टोटल स्टेशन लगा के असी मार्किंग करती हैं। हर किले के उपर जाने के उपर रैंप अज भी मौके के उपर मौजूद ने। अंदर जाके असी घूमते हैं, नीह पाड़ते हैं, अज भी नीह के नानक शाह इट्टा ने। 100% मुस्लिम पॉपुलेटेड एरिया है, मुसलमानों उत्थे बसाया गया। उन्होंने यह कहा भी बंदा सिंह बहादुर इतने 36 बादशाहियों का खजाना लेके आया सीगा, वो अज भी नीह पाड़ते हैं तो खालसा राज नूं विरासतां नूं खत्म किया जाता तरीके नाल, अज भी उत्थे चलता। इसी इलाके च पिंड का नाम है नानकपुर, नानकपुर लोगड़ खालसा राज ने पिंड जिथे अज भी खालसा राज का किले का एक बुरज खड़िया नाल गुरद्वारा साहब बन गया। प्रबंधक वीर पता नहीं कि इसका असली मकसद की सीगा। जो पटवारी के रिकॉर्ड इसका रिकॉर्ड चैक किया गया, वाजर बुलेट चैक की गई, अज भी खाना नंबर 4 च मलकीत है 7वें पातशाह गुरु हर राय साहब की। सानू समझना पेगा कि पिंड का नाम नानकपुर, खालसा राज का किला जो जरनैल बंदा सिंह बहादुर मुगलों की इंटैलीजेंस रिपोर्ट अखबारे दरबारे मौला कह रहे हैं और मलकीत 7वें पातशाह के नाम खड़ी है, तो कारण की है कि कड़ियां किथे टुटियां हुई ने, जुड़दियां क्यों नहीं पईयां आपस दे विच। अज उस जिन्ने पंबड़ पुस्से ने वह पहले पातशाह तो लैके 10वें पातशाह तक पाए गए, सीधे हो गए। अज मैं थोड़ा दस के जावा उस सरकारी गल दे विच। इस तरीके से सेम होर भी किलाबंदी मौके पर खड़ी है। इन किलिया की खास गल कि इन सब का आर्टेक्चर स्ट्रक्चर सेम है और सेम इस लैवल तक है गया कि जिहड़ी एक भाई जीवन सिंह का किला आनंदपुर साहब खड़िया हुआ एको कंध बच गई है। इन सब के जिहड़े आर्टेक्चर स्ट्रक्चर ने आनंदपुर साहब के किले मिलते हैं, लेकिन जिहड़ी ओरिजिनल एक कंध बची हुई उहदे नाल ही मैच करते हैं बाकी नाल नहीं। जो मुगलों की इंटैलीजेंस रिपोर्ट चैक की गई, जो अखबारे दरबारे मौला कहते हैं कि जो बादशाह आप चलता तो उसके दरबार से अखबार पढ़ के सुनाई जाती थी। अखबारे दरबारे मौला काफी खाने लिखता है कि लोगड़ खालसा राज का निधि एडवांस 52 किले से, उन्होंने 52 किलिया एक प्रोफेसर गंडा सिंह ने भी गल लिखी कि यह 52 किले से, लेकिन इतिहासकार एक एक लाइन लिख के चुप हो गए। मैं थोड़ा जहा सोच लग गया भी किला तो एक नहीं बनता, असी कह रहे 52 किले से, वह कितने गए? तो वह जो लभने शुरू किए तो करनाल तो लेकर जोड़ा मौजूदा चंडीगढ़ शहर है, करनाल जिला, कैथल जिला, कुरुक्षेत्र जिला और अपना यमुनानगर जिला, पंचकूला जिला, पटियाला जिला, तो इन 52 किलिया चो 24 किले जो असी 3000 पिंड चो लभिया गला 24 किले खड़े मिल गए 52 किलिया चो, और सब का डिजाइन एक है, बाकी ढा दिते गए। सानू यह भी समझना पेगा कि उस टाइम एक किले की कीमत बनाने की 5000 रुपया सीगा, एकड़ की कीमत 1 रुपया सीगा। सानू यह भी समझना पेगा कि इन्ने किले बनाने वास्ते पैसा कितों आया। सानू यह भी समझना पेगा कि किले तो मुगल बनाने नहीं देंदे, तो कि परमिशन मिली सीगा जिसे तहत किले बन गए। सानू यह भी आ जो मैप देख रहे हो, इस मैप को ध्यान न देखो, इस मैप के सेंटर जगह हैगी थनेसर जिन्हों अज की तरीक कुरुक्षेत्र कहा जाता है, यह जगह जिसे 10 की 10 पातशाही आई हैं। दुनिया के एको एक शहर है इन्ह किलिया जिन्हों कुरुक्षेत्र 10 की 10 पातशाही हैं। सानू समझना पड़ेगा कि जड़िया 10 की 10 पातशाही बिना मकसद तो इस किलिया च नहीं घूम रही। 35 महापुरुष भी इसी इलाके च घूम रहे हैं। सानू यह भी समझना पेगा, वह मैं अभी प्रूव कर दिना, इन्हां किलियां च शहर हैगा लखनौर साहब। 9वें पातशाह ने अपना सौरा पिंड भी इन्हां 52 किलियां दे विच शिफ्ट करता करतारपुर तो, जो कि गुरु गोबिंद सिंह महाराज का नानका पिंड सीगा। इन्हां पिंडां उस दे सामने शहर हैगा ठसका मीरा जी, जिहड़ा पीर भिखण शाह दा पिंड है। इन्हां शहरां च सडौरा है, सडौरा जिद मिरादत वारदात एक गल कहें कि मक्के मदीने के पीर, मिसर के पीर, बगदाद के पीर आप चल के सडौरे आ गए गुरु नानक साहब के पिछे, तो कहता काबा आप चल के सडौरे पहुंच गया। एवं नहीं पीर बुद्धू शाह हुणी शहीदियां दे रहे हैं गुरु गोबिंद सिंह महाराज के पिछे, एवं नहीं उन्होंने सारा परिवार शहीद हो रहा, यह कवायत गुरु नानक पातशाह तो चली आ रही है। इन्हां थनेसर के सामने शहर हैगा लाड़वा, नक्शे च देखो जी सामने थोड़ा शहर देखा लाड़वा, लाड़वा पट लाड़वा जी ओ ने 11 पट साहिबां दी जिन्हां दी बाणी गुरु ग्रंथ साहिब दी दर्ज है, इन्हां दा वड्डा वडेरा जो गुरु नानक पातशाह नूं मिलदा है। सानूं इह समझणा पवेगा कि इह तों गुरु नानक पातशाह नूं मिलण तों बाद इह पट साहिबां सारे सुल्तानपुर लोधी चल जांदे ने, इह एवें नहीं पट साहिबान जाके फिर गुरु नानक पातशाह चाहे पट मथुरा जी शहीद होंदे 1621 ते 1634 च पट कीरत जी शहीद होंदे, दोनों कोई ने आपस च सक्के भरा पट वईआं लिखदियां ने। ਤੇ ਇੱਕ ਇਹਨਾਂ ਦਾ ਭਰਾ ਹੋਰ ਹੈ ਪੱਟ ਜਲਪ ਜੀ। ਪੱਟ ਜਲਪ ਜੀ ਦਾ ਪੁੱਤਰ ਪੱਟ ਦਲ ਬਹਾਦਰ ਵੀ 1634 ਲੋਹਗੜ੍ਹ ਦੀ ਲੜਾਈ ਚ ਸੋਰੀ 1621 ਚ ਗੁਰੂ ਸ੍ਰੀ ਹਰਗੋਬਿੰਦਪੁਰ ਦੀ ਲੜਾਈ ਚ ਸ਼ਹੀਦ ਹੁੰਦੇ ਨੇ ਤੇ ਇਹਨਾਂ ਦੇ ਪਿਤਾ ਨੇ ਪੱਟ ਭੀਖਾ ਜੀ ਚਾਰੋਂ ਪੂਰਵ ਪਿੱਤਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਦਾ ਇਹਨਾਂ ਕੋਮਨ ਵੱਡਾ ਵਡੇਰਾ ਜਿਹਨਾਂ ਪੱਟ ਲਾਡਵਾ ਜੋ ਕਿ ਇਹਨਾਂ 52 ਕਿਲਿਆਂ ਚ ਸ਼ਹਿਰ ਵੀ ਉਹਦੇ ਨਾਮ ਤੋਂ ਵਸਾਇਆ ਗਿਆ। ਇਹ ਗੱਲਾਂ ਤਾਂ ਸਾਨੂੰ ਆਮ ਤੌਰ ਤੇ ਸਾਹਮਣੇ ਪਈਆਂ ਸੀ ਪਰ ਮਤਲਬ ਆਪਾਂ ਇਹ ਕੜੀਆਂ ਜੋੜ ਹੀ ਨਹੀਂ ਪਾਏ। ਜਿਹੜਾ 52 ਕਿਲੇ ਨਜ਼ਰ ਆਉਂਦੇ ਨੇ ਆਹ ਕਿਲੇ ਅੱਜ ਵੀ ਮੌਕੇ ਦੇ ਮੌਜੂਦ ਖੜੇ ਨੇ। ਇਹਨਾਂ ਦਾ 3 ਪੈਰਾਪਿਟ ਸਟਰਕਚਰ ਹੈ। ਇੱਕ ਕਿਲੇ ਨੂੰ ਬਣਾਉਣ ਦੀ ਕੀਮਤ 5000 ਰੁਪਏ, ਏਕੜ ਦੀ ਕੀਮਤ 1 ਰੁਪਇਆ। ਜਿਹੜਾ ਏਕੜ ਅੱਜ 50 ਲੱਖ ਰੁਪਏ ਦਾ 1 ਕਰੋੜ ਰੁਪਏ ਦਾ ਹੋ ਚੁੱਕਿਆ, ਸਾਨੂੰ ਇਹ ਸਮਝਣਾ ਪਏਗਾ ਕਿ ਜੇ ਇੱਕ ਕਿਲਾ 5000 ਰੁਪਏ ਤਿਆਰ ਹੋ ਰਿਹਾ ਕਰੋੜਾਂ ਰੁਪਏ ਦਾ ਤੇ 52 ਕਿਲਿਆਂ ਚ ਕਿੰਨੇ ਪੈਸੇ ਲੱਗੇ ਹੋਣਗੇ ਤੇ ਪੈਸੇ ਆਏ ਕਿੱਥੋਂ? ਅੱਜ ਉਹ ਵੀ ਸਾਰੀ ਗੱਲ ਤੁਹਾਨੂੰ ਦੱਸ ਕੇ ਜਾਵਾਂਗੇ, ਪੈਸੇ ਕਿਉਂ ਇਕੱਠੇ, ਕਿੱਥੋਂ ਇਕੱਠੇ ਹੋਏ। ਆਹ ਕਿਲੇ ਜੀ ਅੱਜ ਖੜੇ ਨੇ ਵੱਖਰੀਆਂ ਵੱਖਰੀਆਂ ਤਹਿਸੀਲਾਂ ਚ ਖੜੇ। ਮੈਂ ਫੋਟੋਗ੍ਰਾਫਸ ਲੈ ਕੇ ਆ ਗਿਆ, ਆਹ ਬੁੱਕ ਦੇ ਵਿੱਚ ਵੀ ਛਾਪਤੇ ਨੇ ਵੀ ਕਿਹੜੇ ਅੰਬਾਲਾ ਤਹਿਸੀਲ ਚ ਕਿਹੜਾ ਹੈਗਾ ਜੀ, ਜ਼ਿਲ੍ਹੇ ਦੇ ਵਿੱਚ ਔਰ ਕਰਨਾਲ ਜ਼ਿਲ੍ਹੇ ਚ ਕਿਹੜਾ, ਔਰ ਇਹ ਈਵਨ ਜਿੱਥੇ ਅਸੀਂ ਚੰਡੀਗੜ੍ਹ ਸ਼ਹਿਰ ਕਹਿੰਦੇ ਉਸ ਚ ਵੀ ਖਾਲਸਾ ਰਾਜ ਦੇ 2 ਕਿਲੇ ਖੜੇ ਹੋਏ ਨੇ ਜੋ ਕਿ ਅੱਜ ਵੀ ਮੌਕੇ ਤੇ ਮੌਜੂਦ ਨੇ। ਸਮਾਂ ਥੋੜਾ ਹੋਣ ਕਰਕੇ ਮੈਂ ਫਟਾਫਟ ਆਪਣੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕਰਾਂਗਾ। ਇਹ ਕਿਲੇ ਦਾ ਨਾਮ ਹੈ ਹੰਗੌਲੀ। 52 ਕਿਲਿਆਂ ਚੋਂ ਕਿਲਾ ਹੈਗਾ ਹੰਗੌਲੀ। ਹੰਗੌਲੀ ਕਿਲਾ ਜਦੋਂ ਮੈਂ ਦੇਖਿਆ ਤਾਂ ਹੰਗੌਲੀ, ਕਿਉਂਕਿ ਇਸ ਟਾਈਮ ਥੋੜੀ ਥੋੜੀ ਇਤਿਹਾਸ ਪੜ੍ਹ ਲਿਆ ਸੀ ਮੈਂ, ਹੰਗੌਲੀ ਉਹ ਜਗ੍ਹਾ ਮਹਾਰਾਸ਼ਟਰ ਦੇ ਵਿੱਚ ਹੈ ਜਿੱਥੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਮਹਾਰਾਸ਼ਟਰ ਚ, ਉਹਦੇ ਉਸੇ ਸੇਮ ਨਾਮ ਦਾ ਸ਼ਹਿਰ 52 ਕਿਲਿਆਂ ਚੋਂ ਹੰਗੌਲੀ ਚ ਹੋਣਾ। ਜਦੋਂ ਵਾਜਰ ਬੁੱਲਰ ਚ ਚੈੱਕ ਕੀਤਾ ਗਿਆ ਤੇ ਉਹਦੇ ਵਿੱਚ ਭਗਤ ਨਾਮਦੇਵ ਜੀ ਦੀ ਰਿਫਲੈਕਸ਼ਨ ਹੋਈ, ਲੇਕਿਨ ਸਾਡੇ ਸੂਝਵਾਨ ਇਤਿਹਾਸਕਾਰਾਂ ਨੇ ਇਹ ਦੱਸਤਾ ਕਿ ਭਗਤ ਨਾਮਦੇਵ ਤਾਂ ਗੁਰੂ ਨਾਨਕ ਪਾਤਸ਼ਾਹ 250 ਸਾਲ ਪਹਿਲੇ ਹੋ ਗਏ, ਲੇਕਿਨ ਨਿਤਾਰਾ ਕੌਣ ਕਰੇਗਾ ਕਿ ਸਮ ਅਕਾਲੀ ਨੇ ਕਿ ਖਾਲਸਾ ਰਾਜ ਦੀ ਤਿਆਰੀ ਚ ਖੜੇ ਨੇ ਕਿ 250 ਸਾਲ ਪਹਿਲੇ ਹੋ ਗਏ? ਨਿਤਾਰਾ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਲੋਕ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮੰਗੋਲ। ਤੇ ਜਦੋਂ ਭਗਤ ਨਾਮਦੇਵ ਮੰਗੋਲਾਂ ਦਾ ਜ਼ਿਕਰ ਕਰਦੇ ਨੇ ਤੇ ਦੂਜੇ ਪਿੱਛੇ ਪਿੱਛੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੁਗਲ ਪਠਾਣਾ ਪਈ ਲੜਾਈ ਰਣ ਮੇ ਤੇਗ ਭਾਈ, ਕੋਈ ਮੁਗਲ ਨਾ ਹੋ ਅੰਨਾ ਨਾ ਕੋਈ ਪਰਚਾ ਲਾਇਆ, ਤੇ ਦੋ ਬਾਣੀਕਾਰ ਜਦੋਂ ਮੁਗਲਾਂ ਦਾ ਜ਼ਿਕਰ ਕਰਦੇ ਨੇ ਤੇ ਮੁਗਲ ਤੇ ਆਏ 1525 ਤੋਂ ਬਾਅਦ ਤੇ ਭਗਤ ਨਾਮਦੇਵ 1200 ਚ ਕਿੱਦਾਂ ਹੋ ਗਏ? ਜਦੋਂ ਅਸੀਂ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਸਵੱਟੀ ਚ ਇਤਿਹਾਸ ਚੈੱਕ ਨਹੀਂ ਕੀਤਾ ਗਿਆ ਤੇ ਸਾਡੇ ਇਤਿਹਾਸ ਨੂੰ ਤੋੜਨ ਮਰਾਉਣ ਵਾਸਤੇ ਸਾਜਿਸ਼ ਦੇ ਤਹਿਤ ਸਮਕਾਲੀ ਜਿਹੜੇ ਆਪਸ ਚ ਕਾਰਜ ਕਰ ਰਹੇ ਸੀਗੇ ਉਹ ਸਾਰੇ ਮਿਸ਼ਨ ਨੂੰ ਤੋੜ ਦਿੱਤਾ ਗਿਆ। ਭਗਤ ਨਾਮਦੇਵ ਨੰਦੇੜ ਦੀ ਧਰਤੀ ਚੱਲ ਕੇ ਕਾਲ ਚਲਾਣਾ ਗੁਰਦਾਸਪੁਰ ਦੀ ਧਰਤੀ ਚ ਹੁੰਦਾ, ਸਾਨੂੰ ਸਮਝਣਾ ਪਏਗਾ ਕਿ ਮਹਾਰਾਸ਼ਟਰ ਤੋਂ ਚੱਲ ਕੇ ਬੰਦਾ ਗੁਰਦਾਸਪੁਰ ਦੀ ਧਰਤੀ ਤੇ ਕਾਲ ਚਲਾਣਾ ਹੁੰਦਾ ਹੈ। ਨੰਦੇੜ ਦੀ ਦਲੀ ਬੰਦਾ ਸਿੰਘ ਬਹਾਦਰ ਚੱਲਦੇ ਤੇ ਗੁਰਦਾਸ ਨੰਗਲ ਦੇ ਕਿਲੇ ਫੜੇ ਚਾਹੁੰਦੇ ਨੇ। ਕਿਆ ਇਹ ਕੜੀਆਂ ਆਪਸ ਜੁੜੀਆਂ ਹੋਈਆਂ ਨਹੀਂ ਹੈ? ਇਹ ਕੜੀਆਂ ਆਪਸ ਜੁੜੀਆਂ ਹੋਈਆਂ ਨੇ। ਇੱਕ ਖਾਲਸਾ ਰਾਜ ਦੀ ਕਵੈਤ ਚੱਲ ਰਹੀ ਹੈ, 200 ਸਾਲ ਕਵੈਤ ਹੈ, ਜਿਸ ਕਵੈਤ ਨੂੰ ਅਸੀਂ ਆਪਸ ਚ ਤੋੜ ਮਰੋੜ ਦਿੱਤਾ। ਇਹ ਕਿਲਾ ਜਿੱਤ ਦੱਸਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਡੌਰੇ ਤੋਂ ਅੱਗੇ ਕਿਲਾ ਪੈਂਦਾ, ਲਾਹੌੜਪੁਰ ਦਾ ਕਿਲਾ। ਇਤਿਹਾਸਕਾਰ ਲਿਖਦੇ ਨੇ ਕਿ 13 ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਕਿਲੇ ਚ ਰਹੇ। 52 ਕਿਲਿਆਂ ਚੋਂ ਵੀ ਕਿਲਾ ਹੈ। ਇਹਨਾਂ ਕਿਲਿਆਂ ਦੀ ਖਾਸ ਗੱਲ ਕੀ ਹੈ ਕਿ 3 ਪੈਰਾਪਿਟ ਸਟਰਕਚਰ ਹੈ, ਇਹਦਾ ਆਰਟੈਕਚਰ ਡਿਜ਼ਾਇਨ ਹੈ, 3 ਬੰਦੂਕਾਂ ਰੱਖ ਕੇ ਇਕੱਠਾ ਫਾਇਰ ਕੀਤਾ ਜਾ ਸਕਦਾ ਸੀਗਾ। ਜਿਹੜਾ ਆਨੰਦਪੁਰ ਸਾਹਿਬ ਵੀ ਇੱਕ ਭਾਈ ਜੀਵਨ ਸਿੰਘ ਜੀ ਦਾ ਕਿਲਾ ਖੜਿਆ, ਬੇਸ਼ੱਕ ਇਸ ਵਾਰ ਜਾਓਗੇ ਤੇ ਦੇਖ ਕੇ ਆਇਓ, ਉਹ ਬਚ ਸਿਰਫ ਕਿਲਾ ਇਸ ਲਈ ਗਿਆ ਕਾਰਸੇ ਵਾਲੇ ਬਾਬਿਆਂ ਦੇ ਹੱਥੋਂ ਕਿ ਉੱਥੇ ਕੋਈ ਲਿਟੀਗੇਸ਼ਨ ਸ਼ੁਰੂ ਹੋ ਗਈ ਸੀ ਮਜ਼੍ਹਬੀ ਸਿੱਖਾਂ ਦਾ। ਜਦੋਂ ਆਪਸ ਚ ਲਿਟੀਗੇਸ਼ਨ ਸ਼ੁਰੂ ਹੋਈ ਭਾਈ ਜੀਵਨ ਸਿੰਘ ਜੀ ਦੇ ਜੋ ਡਿਸੈਂਡੈਂਟ ਸੀਗੇ ਤੇ ਉਹ ਦੀਵਾਰ ਕਿਲੇ ਦੀ ਬਚ ਗਈ, ਉਸ ਕਿਲੇ ਦੀ ਜਿਹੜੀ ਓਰਿਜਨਲ ਦੀਵਾਰ ਹੈ ਇਸ ਕਿਲਿਆਂ ਨਾਲ ਮੈਚ ਕਰਤੀ ਹੈ। ਤੇ ਤੁਸੀਂ ਆਪ ਪਿਕਚਰ ਆਪਸ ਸਾਹਮਣੇ ਰੱਖ ਕੇ ਦੇਖ ਲਓ, ਤੁਹਾਨੂੰ ਬਿਲਕੁਲ ਇੱਕ ਆਰਟੈਕਚਰ ਸਟਰਕਚਰ ਆਪਸ ਮੈਚ ਕਰ ਜਾਏਗਾ, ਕਿਉਂਕਿ ਟੈਕਨੀਕਲ ਤਾਂ ਸਟੱਡੀ ਹੋਈ ਨਹੀਂ। ਆਹ ਸੇਮ ਜਦੋਂ ਆਨੰਦਪੁਰ ਸਾਹਿਬ ਜਾਓਗੇ ਤੇ ਉਸ ਕਮਰੇ ਦੇ ਅੰਦਰ ਵੜ ਕੇ ਦੇਖੋਗੇ ਤੇ ਕਿਲੇ ਦੇ ਤੇ ਤੁਹਾਨੂੰ ਪਤਾ ਲੱਗੇਗਾ ਆਹੀ ਪਿੱਛੇ 3 ਪੈਰਾਪਿਟ ਸਟਰਕਚਰ ਖੜੇ ਨੇ। ਆਨੰਦਪੁਰ ਸਾਹਿਬ ਵੀ ਖੜੇ ਨੇ ਤੇ ਲੋਹਗੜ੍ਹ ਖਾਲਸਾ ਰਾਜਧਾਨੀ ਵੀ ਖੜੇ ਨੇ ਜੀ। ਇਹ 2-2 ਏਕੜ ਦੇ ਕਿਲੇ, ਇੱਕ ਪੈਂਟਾਗਨ ਸ਼ੇਪ ਚ, ਇੱਕ ਸਕੇਅਰ ਸ਼ੇਪ ਦੇ ਵਿੱਚ ਇਹ ਕਿਲੇ ਅੱਜ ਵੀ ਖਾਲਸਾ ਰਾਜ ਦੇ ਖੜੇ ਨੇ। ਅੰਦਰ ਹੋਰ ਵੀ ਚੀਜ਼ਾਂ ਮਿਲੀਆਂ, ਚੱਕੀ, ਮਾਟ, ਕੋਲੂ। ਟਾਈਮ ਦੀ ਸ਼ਾਰਟੇਜ ਕਰਕੇ ਮੈਂ ਥੋੜੀ ਜਿਹੀ ਗੱਲ ਫਟਾਫਟ ਦੱਸਦਾ, ਕਿਉਂ ਗੱਲ ਨਹੀਂ ਤਾਂ ਵਿੱਚ ਰਹਿ ਜਾਏਗੀ। ਇੱਟਾਂ ਮਿਲੀਆਂ ਜੀ, ਆਹ ਬਹੁਤ ਹੋਰ ਐਵੀਡੈਂਸਿਸ ਜਿਹੜਾ ਸਾਡੇ ਤੋੜ ਤੋੜ ਕੇ ਛੱਡ ਗਏ। ਆਹ ਮੁਸਲਮਾਨਾਂ ਨੂੰ ਹੀ ਮੈਂ ਜੀ ਥੋੜੇ ਜਿਹੇ ਪੈਸੇ ਦਿੱਤੇ ਕਿ ਤੁਸੀਂ ਸਾਡੀ ਫੋਟੋਗ੍ਰਾਫੀ ਕਰਾ ਦਿਓ, ਕਿਉਂਕਿ 7000 ਏਕੜ ਦੇ ਵਿੱਚ ਕਿਲਾਬੰਦੀ ਤਾਂ ਸੈਂਟਰ ਪੁਆਇੰਟ ਤੇ ਫਸੀ ਹੋਈ ਹੈ। ਔਰ ਫਿਰ 6ਵੇਂ ਪਾਤਸ਼ਾਹ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਕਿ 6ਵੇਂ ਪਾਤਸ਼ਾਹ ਕਿਲਾ ਤਿਆਰ ਕਰਾਉਂਦੇ। ਗਵਾਲੀਅਰ ਦੇ ਜੇਲ੍ਹ ਚ ਜੀ ਐਵੇਂ ਨਹੀਂ ਕੈਦ ਹੋ ਗਏ। ਤੁਸਕੇ ਜਹਾਂਗੀਰੀ ਜਦੋਂ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਂਦਾ ਤੇ ਉਹ ਚ ਲਿਖਿਆ ਜਾਂਦਾ ਕਿ ਜਹਾਂਗੀਰ ਦਾ ਪੁੱਤਰ ਖੁਸਰੋ ਜਿਹੜਾ ਉਹ ਲੌਜਿਸਟਿਕ ਸਪਲਾਈ ਯਾਨੀ ਕਿ ਮਿਲਟਰੀ ਦੀ ਮਦਦ ਲੈਣ ਵਾਸਤੇ ਪੰਜਵੇਂ ਪਾਤਸ਼ਾਹ ਕੋਲ ਪਹੁੰਚਦੇ ਨੇ ਜੀ। ਔਰ ਤੁਜ਼ਕੇ ਜਹਾਂਗੀਰੀ ਕਹਿੰਦੇ ਆ ਕਿ ਸਟੇਟ ਵਿਦ ਇਨ ਦ ਸਟੇਟ ਸਿੱਖਾਂ ਦੀ ਰੈਡੀ ਹੈ ਕਿ ਆਪਾਂ ਤਿਆਰੀ ਕਰ ਚੁੱਕੇ ਹਾਂ ਪੂਰੀ ਗੱਲ ਦੇ ਵਿੱਚ। ਜਦੋਂ ਪੰਜਵੇਂ ਪਾਤਸ਼ਾਹ ਕਹਿੰਦੇ ਨਾ ਹੁਣ ਹੁਕਮ ਹੋਆ ਮੇਰ ਬਾਣ ਦਾ ਪੇ ਕੋਈ ਨਾ ਕਿਸੇ ਨੇ ਜਾਣਦਾ ਸਭ ਸੁਖਾਲੀ ਉੱਠੀਆਂ ਇਹ ਹੋਆ ਹਲੀਮੀ ਰਾਜ, ਉਸ ਹਲੀਮੀ ਰਾਜ ਚ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਂਦਾ ਤੇ ਗ੍ਰੈਜੁਅਲੀ ਛੇਵੇਂ ਪਾਤਸ਼ਾਹ ਨੂੰ ਪੋਲੀਟੀਕਲ ਜੇਲ੍ਹ ਦੇ ਵਿੱਚ 12 ਸਾਲ ਦੀ ਕੈਦ ਹੁੰਦੀ ਹੈ। ਜ਼ਿਆਦਾ ਗੱਲ ਕਲੀਅਰ ਹੋਈ ਜੀ ਸੱਤਵੇਂ ਪਾਤਸ਼ਾਹ ਟਾਈਮ। ਸਾਨੂੰ ਇਹ ਵੀ ਸਮਝਣਾ ਪਏਗਾ ਜੀ 52 ਸਾਲ ਦੀ ਉਮਰ ਚ ਛੇਵੇਂ ਪਾਤਸ਼ਾਹ ਜੋਤੀ ਜੋਤ ਸਮਾ ਕੇ, ਸਾਨੂੰ ਕਾਰਨ ਦਾ ਨਹੀਂ ਪਤਾ, ਵੀ ਡੋਂਟ ਨੋ ਦਾ ਰੀਜ਼ਨ ਆਫ ਹਿਸ ਡਿਮਾਈਜ਼, ਸਾਨੂੰ ਉਸ ਬਿਲਕੁਲ ਰੀਜ਼ਨ ਦਾ ਨਹੀਂ ਪਤਾ ਵੀ ਛੇਵੇਂ ਪਾਤਸ਼ਾਹ 52 ਸਾਲ ਦੀ ਉਮਰ ਜੋਤੀ ਜੋਤ ਕਿਉਂ ਸਮਾ ਗਏ। ਸੱਤਵੇਂ ਪਾਤਸ਼ਾਹ 1645 ਤੋਂ ਲੈ ਕੇ 1661 ਤੱਕ ਗੁਰੂ ਰਹੇ। 17 ਸਾਲਾਂ ਦੇ ਵਿੱਚ 13 ਸਾਲ 2200 ਘੋੜਸਵਾਰਾਂ ਲੋਹਗੜ ਖਾਲਸਾ ਰਾਜਧਾਨੀ ਦੇ ਇਲਾਕੇ ਚ ਰਹੇ। ਮਾਫ਼ ਕਰਨਾ ਸਾਧ ਸੰਗਤ ਜੀ, ਅਸੀਂ ਉਹ ਜਗ੍ਹਾ ਨਹੀਂ ਲੱਭੀ, ਅਸੀਂ ਅੱਜ ਤਾਂ 22 ਘੋੜੇ ਵੀ ਨਹੀਂ ਦੇਖੇ। 2200 ਘੋੜਸਵਾਰਾਂ ਨਾਲ ਸੱਤਵੇਂ ਪਾਤਸ਼ਾਹ ਸਹਿ ਪਰਿਵਾਰ ਜਿੱਥੇ ਰੁਕਦੇ ਨੇ ਉਹ ਜਗ੍ਹਾ ਫਿਰ ਅਸੀਂ ਟਰੇਸ ਕੀਤੀ ਕਿੱਥੇ, ਉੱਥੇ ਕਿਲਾਬੰਦੀ ਅੱਜ ਵੀ ਖੜੀ ਹੈ। 1645 ਤੋਂ ਲੈ ਕੇ 1658 ਤੱਕ ਤੇ 1661 ਚ ਜੋਤੀ ਜੋਤ ਸਮਾ ਜਾਂਦੇ ਨੇ ਸੱਤਵੇਂ ਪਾਤਸ਼ਾਹ 32 ਸਾਲ ਦੀ ਉਮਰ ਚ। ਸਾਨੂੰ ਕਾਰਨ ਦਾ ਨਹੀਂ ਪਤਾ, ਉਹਦੇ ਪਿੱਛੇ ਕੋਈ ਕਾਰਨ ਵੀ ਹੈ। 1658 ਚ ਜਦੋਂ ਔਰੰਗਜ਼ੇਬ ਦਾ ਭਰਾ ਦਾਰਾ ਸ਼ਿਕੋਹ ਕੋ ਮਦਦ ਵਾਸਤੇ ਤੁਰਦਾ ਹੈ ਤੇ ਮਦਦ ਦਿੱਤੀ ਜਾਂਦੀ ਹੈ ਸੱਤਵੇਂ ਪਾਤਸ਼ਾਹ ਥਨੇਸਰ, ਜਿੱਥੇ 10 ਪਾਤਸ਼ਾਹੀ ਆਈ ਹੈ। ਉਹ ਬੜੀ ਲੰਬੀ ਸਟੋਰੀ ਹੈ, ਜੇ ਮੈਂ ਇੱਥੇ ਦੱਸਣ ਲੱਗ ਜਾਂਦਾ ਪੂਰਾ ਦਿਨ ਦਾ ਕੰਮ ਹੈ ਦੱਸਣ ਵਾਸਤੇ ਕਿ ਇੱਕ ਘੰਟੇ ਚ ਤਾਂ ਜਾਂ 45 ਮਿੰਟ ਚ ਕੁਛ ਵੀ ਨਹੀਂ ਦੱਸਿਆ ਜਾ ਸਕਦਾ। 32 ਸਾਲ ਦੀ ਉਮਰ ਚ ਜੋਤੀ ਜੋਤ ਸਮਾ ਗਏ। ਉਸ ਤੋਂ ਪਹਿਲੇ ਰਾਮ ਰਾਏ ਦੀ ਸਮਨਿੰਗ ਹੋਈ ਇਹਨਾਂ ਵੱਡੇ ਪੁੱਤਰ ਦੀ, ਫਿਰ ਛੋਟੇ ਪੁੱਤਰ ਦੀ ਸਮਨਿੰਗ ਹੋਈ ਜੋ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ। ਐਵੇਂ ਨਹੀਂ ਹੋ ਰਹੀ ਜੀ ਸਾਹਿਬ, ਉਹਦੇ ਪਿੱਛੇ ਕਾਰਨ ਨੇ। ਫਿਰ 9ਵੇਂ ਪਾਤਸ਼ਾਹ ਨੂੰ ਸਮਨਿੰਗ ਹੋਈ, ਅਰੈਸਟ ਕੀਤਾ ਗਿਆ, ਦਿੱਲੀ ਦਰਬਾਰ ਨੇ ਜਾ ਕੇ ਅਰੈਸਟ ਕਰਕੇ ਲੈ ਕੇ ਗਏ। ਜਿਹੜੇ ਵਣਜਾਰੇ ਸਿੱਖ 8ਵੇਂ ਪਾਤਸ਼ਾਹ ਨਾਲ ਗਏ ਦਿੱਲੀ, ਉਹਨਾਂ ਦਾ ਮੌਜੂਦ ਹੈ। ਔਰ 9ਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ 13 ਵਿਜ਼ਿਟ ਲੋਹਗੜ ਖਾਲਸਾ ਰਾਜਧਾਨੀ ਚ ਕੀਤੀਆਂ, 13 ਵਿਜ਼ਿਟ। ਇਹ ਸਾਨੂੰ ਸਮਝਣਾ ਪਏਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਵਾਰ ਵਾਰ ਇੱਥੇ ਕਿਉਂ ਆ ਰਹੇ ਨੇ। ਔਰ ਨਕਸ਼ਾ ਜੋ ਕਿ ਐਕਸਪਲੇਨ ਕਰਦਾ, ਮੰਜੀਆਂ ਸਥਾਪਿਤ ਕੀਤੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ, ਸਿੱਖੀ ਦਾ ਹੈੱਡਕੁਆਟਰ ਇਹਨਾਂ 52 ਕਿਲਿਆਂ ਦੇ ਸਾਹਮਣੇ ਲੈ ਗਏ, ਚੱਕ ਨਾਨਕੀ ਤੋਂ ਚੱਕ ਕੇ ਧਮਧਾਨ ਸਾਹਿਬ ਲੈ ਗਏ। ਔਰ 1665 ਚ ਹੀ 9ਵੇਂ ਨਾਨਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਉੱਥੇ ਮੁਗਲ ਰਾਜ ਨੇ ਅਰੈਸਟ ਕਰ ਲਿਆ। ਪਹਿਲੇ ਅਰੈਸਟ ਕਰਕੇ 1665 ਚ ਲੈ ਕੇ ਦੂਜੀ ਅਰੈਸਟ 1670 ਚ ਹੋਈ, ਤੀਜੀ ਅਰੈਸਟ 1675 ਚ ਹੋਈ। 1675 ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਉੱਥੇ ਇਸ ਖਾਲਸਾ ਰਾਜ ਦੇ ਇਲਾਕੇ ਚ ਮੰਜੀਆਂ ਸਥਾਪਿਤ ਕਰਦੇ ਨੇ। ਸੁਡਲ

ਸਰੀਰ ਚੱਕਿਆ, ਧੜ ਚੱਕਿਆ ਤੇ ਜਾ ਕੇ ਸੰਸਕਾਰ ਕੀਤਾ। ਆਹ ਖੂਹ ਚ ਪਲੇਟ, ਆਹ ਲੱਖੀ ਸ਼ਾਹ ਵਣਜਾਰਾ ਦੁਨੀਆਂ ਦੇ ਸਭ ਤੋਂ ਅਮੀਰ ਆਦਮੀਆਂ ਚੋਂ ਸ਼ੁਮਾਰ ਸੀਗਾ। 4.5 ਲੱਖ ਬੰਦਾ ਇਹਦੇ ਕੋਲ ਉਹਨਾਂ ਕੋਲ ਕੰਮ ਕਰਦਾ ਸੀ। ਭਾਈ ਮਨੀ ਸਿੰਘ ਦਾ ਸਹੁਰਾ ਤੇ ਦਿੱਲੀ ਚ ਅੱਜ ਵੀ 1793 ਏਕੜ ਜ਼ਮੀਨ ਨੇ। ਭਾਈ ਪਟਵਾਰੀ ਦੇ ਰਿਕਾਰਡ ਦੇ ਮੁਤਾਬਕ ਲੱਖੀ ਸ਼ਾਹ ਵਣਜਾਰੇ ਨਾਮ ਬੋਲਦੀ ਹੈ, ਜਿੱਥੇ ਰਾਇਸਨਾ ਹਿਲਸ, ਬਾਰਾ ਖੰਭਾ, ਨਰੇਲਾ, ਜਿਸ ਪੋਰਸ਼ਨ ਦੇ ਵਿੱਚ ਇੰਡੀਆ ਗੇਟ ਦਾ ਮਾਲਕ ਪਟਵਾਰੀ ਦੇ ਖਾਨੇ ਦੇ ਵਿੱਚ ਲੱਖੀ ਸ਼ਾਹ ਵਣਜਾਰਾ, ਉੱਥੇ ਰਕਾਬਗੰਜ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਗਿਆ। ਆ ਖੂਹ ਚ ਪਲੇਟਾਂ ਲੱਗੀਆਂ ਜੀ, ਪਲੇਟਾਂ ਚ ਲਿਖਿਆ ਹੈ ਭਾਈ ਤੇਗ ਬਹਾਦਰ, ਵਰਡ ਗੁਰੂ ਨਹੀਂ ਹੈ, ਭਾਈ ਤੇਗ ਬਹਾਦਰ 1655 ਦੀ ਪਲੇਟ ਹੈ ਖੂਹਾਂ ਚ ਲੱਗੀਆਂ। ਕਿ ਫਾਰਸੀ ਚ ਲਿਖਿਆ ਗਿਆ ਕਿ ਭਾਈ ਤੇਗ ਬਹਾਦਰ ਤੇ ਭਾਈ ਲੱਖੀ ਸ਼ਾਹ ਵਣਜਾਰਾ ਹੁਣਾਂ ਨੇ ਲੋਹਗੜ੍ਹ ਖਾਲਸਾ ਰਾਜਧਾਨੀ ਚ ਖੂਹ ਲਾਏ, 55 ਖੂਹ ਲਾਏ ਗਏ। ਪਟਵਾਰੀ ਦਾ ਰਿਕਾਰਡ ਕਢਾ ਲਿਆ, ਰਿਕਾਰਡ ਚ ਅੱਜ ਵੀ ਮਾਲਕ ਲੱਖੀ ਸ਼ਾਹ ਵਣਜਾਰਾ। ਲੇਕਿਨ ਆਹ ਤਾਂ ਗੱਲਾਂ ਹੁਣ ਸਾਡੇ ਵਿੱਚ ਬਿਲਕੁਲ ਲੁਕੋ ਦਿੱਤੀਆਂ ਗਈਆਂ। ਲੱਖੀ ਸ਼ਾਹ ਵਣਜਾਰਾ ਕੋਈ ਸੜਕਾਂ ਤੇ ਘੁੰਮਦਾ ਹੋਇਆ ਆਦਮੀ ਨਹੀਂ ਸੀਗਾ ਜੀ, ਇਹ ਰਾਜਿਆਂ ਦਾ ਰਾਜਾ ਸੀਗਾ। ਸਰਹੰਦ ਤੋਂ ਜਸਟ, ਫਤਿਹਗੜ੍ਹ ਸਾਹਿਬ ਤੋਂ ਜਸਟ 10 ਕਿਲੋਮੀਟਰ ਪਹਿਲੇ ਰਾਜਪੁਰੇ ਦੇ ਫਤਿਹਗੜ੍ਹ ਸਾਹਿਬ ਚ ਲੱਖੀ ਸ਼ਾਹ ਵਣਜਾਰੇ ਦਾ ਮਹਿਲ ਖੜਿਆ। ਪਿੰਡ ਦਾ ਨਾਮ ਹੈ ਸਰਾਏ ਵਣਜਾਰਾ, ਇਹ ਲੱਖੀ ਸ਼ਾਹ ਵਣਜਾਰੇ ਦਾ ਕਿਲਾ ਖੜਿਆ ਮੌਕੇ ਦੇ ਉੱਪਰ। ਬਿਹਾਰ ਦੇ ਵਿੱਚ ਪੂਰਾ ਇੱਕ ਜ਼ਿਲ੍ਹਾ ਲੱਖੀ ਸ਼ਾਹ ਵਣਜਾਰੇ ਨਾਮ। ਸਾਨੂੰ ਇਹ ਵੀ ਸਮਝਣਾ ਪਏਗਾ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਬਿਹਾਰ ਚ ਕਿਉਂ ਟਾਈਮ ਗੁਜ਼ਾਰ ਰਹੇ। ਉਹ ਇੱਕ ਵੱਖਰੀ ਸਲਾਈਡ ਹੈ ਪਰ ਮੈਂ ਦੱਸ ਦਿੰਦਾ ਸ਼ਾਰਟ ਦੇ ਵਿੱਚ। ਦੁਨੀਆਂ ਦਾ 70% ਬਰੂਦ ਬਿਹਾਰ ਚੋਂ ਨਿਕਲਦਾ ਸੀਗਾ, ਜਿਹਦੇ ਵਿੱਚ ਯੂਰੋਪੀਅਨ ਕੰਟਰੀਜ਼, ਪੋਰਚੁਗੀਜ਼ ਪਰਟੀਕੁਲਰਲੀ, ਬ੍ਰਿਟਿਸ਼ ਤੇ ਫ੍ਰੈਂਚ ਔਰ ਸਪੈਨਿਸ਼, ਇਹ ਲੋਕ ਉਸ ਟ੍ਰੇਡ ਦੇ ਉੱਪਰ ਮੋਨੋਪਲੀ ਕਰਨਾ ਚਾਹੁੰਦੇ। ਸਿੱਖਾਂ ਦੀ ਉਸ ਵਰਲਡ ਟ੍ਰੇਡ ਦੀ ਉੱਪਰ ਮੋਨੋਪਲੀ ਸੀਗੀ ਔਰ ਉਸ ਗਨ ਪਾਊਡਰ ਤੋਂ ਹੀ ਸਾਡੀ ਖਾਲਸਾ ਇਕਾਨਮੀ ਗਰੋ ਕਰ ਰਹੀ ਸੀਗੀ, ਕਿਉਂਕਿ ਉਹਨੂੰ ਵਾਈਟ ਗੋਲਡ ਵੀ ਕਿਹਾ ਜਾਂਦਾ। ਇਹ ਗੱਲ ਕੌਣ ਲਿਖ ਰਿਹਾ? ਇਹ ਪੁਰਤਗਾਲੀਆਂ ਦਾ ਰਿਕਾਰਡ ਲਿਖ ਰਿਹਾ ਕਿ ਸਿੱਖਾਂ ਦਾ ਵਰਲਡ ਟ੍ਰੇਡ ਜਿਹੜਾ ਗਨ ਪਾਊਡਰ ਟ੍ਰੇਡ ਦੇ ਉੱਪਰ ਮੋਨੋਪਲੀ ਸੀਗੀ ਔਰ ਇਸੇ ਕਰਕੇ ਸਾਰੇ ਜਿਹੜੇ ਅੰਗਰੇਜ਼ ਸੀਗੇ, ਜਿਹੜੇ ਯੂਰੋਪੀਅਨ ਵੱਖਰੇ ਵੱਖਰੇ ਦੇਸ਼ਾਂ ਤੋਂ ਇੱਠ ਕੇ ਉੱਥੇ ਘੁੰਮ ਰਹੇ ਸੀ, ਜ਼ਿਆਦਾ ਕਿੱਥੇ ਘੁੰਮ ਰਹੇ? ਬਿਹਾਰ ਦੇ ਵਿੱਚ। ਜਦੋਂ ਔਰੰਗਜ਼ੇਬ ਨੇ ਰਾਜਸੱਤਾ ਸ਼ਾਹਜਹਾਂ ਨੂੰ ਜੇਲ੍ਹ 'ਚ ਦਿੱਤਾ ਤੇ ਰਾਜਸੱਤਾ ਹੱਥੋਂ ਜਾਣ ਤੋਂ ਬਾਅਦ ਉਹਨੇ ਇੱਕ ਮੂਰਖਤਾ ਭਰਿਆ ਕੰਮ ਕੀਤਾ ਕਿ ਅੰਗਰੇਜ਼ਾਂ ਨੂੰ ਇਹਦੇ ਵਿੱਚ ਰਾਈਟਸ ਦੇਣੇ ਸ਼ੁਰੂ ਕੀਤੇ ਤੇ ਉਹ ਟ੍ਰੇਡ ਸਿੱਖਾਂ ਦੇ ਹੱਥੋਂ ਨਾ ਨਿਕਲ ਜੇ। ਤੇ ਮੇਰਾ ਇਹ ਮੰਨਣਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਬਹੁਤ 8 ਸਾਲ ਦਾ ਸਮਾਂ ਗੁਜ਼ਾਰਿਆ। 360 ਪ੍ਰਚਾਰ ਕੇਂਦਰ ਬਿਹਾਰ 'ਚ ਸਥਾਪਿਤ ਕੀਤੇ ਗਏ ਤੇ ਜਦੋਂ ਮੈਂ ਉਹਨਾਂ ਪ੍ਰਚਾਰ ਕੇਂਦਰਾਂ ਤੇ ਹੋਰ ਚੈੱਕ ਕੀਤਾ ਗਿਆ ਤੇ ਇਹਨਾਂ ਦੇ ਵਿੱਚ ਹੀ ਭਗਤ ਕਬੀਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੋਂ 150 ਸਾਲ ਪਹਿਲੇ ਤਿਆਰੀ ਕਰ ਰਹੇ ਨੇ। ਖਾਲਸਾ ਜੋ ਸ਼ਬਦ ਹੈ ਉਹ ਭਗਤ ਕਬੀਰ ਸਾਹਿਬ ਦੇ ਰਹੇ ਨੇ। ਕਹੋ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜਾ ਜਹਾਨੀ। ਜਦੋਂ ਕਬੀਰ ਸਾਹਿਬ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਓ, ਤੇ ਜਦੋਂ ਗਨ ਪਾਊਡਰ ਦੀ ਗੱਲ ਕਰਦੇ ਨੇ ਕਿ ਬੰਬ ਵੀ ਬਣਾਤਾ, ਫਿਊਜ਼ ਵੀ ਲਾਤਾ, ਫਾਇਰ ਵੀ ਕਰਤਾ, ਜਦੋਂ ਗੱਲ ਕਰਦੇ ਨੇ ਕਿਲੇ ਕਿੱਦਾਂ ਬਣਨੇ, ਚੜ ਸੁਮੇਰ ਢੂੰਡ ਜਬਿਆ ਵਾ, ਜੇ ਗੜਗੜੋ ਗੜੋ ਮੈਂ ਪਾਵਾਂ, ਨਾ ਨਾ ਰੰਗ ਰੂਟੋ ਨਾ ਹੀ ਕਰੇ। ਫਿਰ ਕਹਿੰਦੇ ਘੋੜਾ ਕਿਹੜਾ ਚਾਹੀਦਾ? ਕਹਿੰਦਾ ਦਾਗੇ ਹੋਏ ਰਣਵੇ ਜੂਜੇ ਬਿਨ ਦਾਗੇ ਭੱਗ ਜਾਈ, ਜਿਹੜਾ ਗੋਲੀ ਚੱਲਣ ਨਾ ਭੱਜੇ ਨਾ, ਭਗਤ ਕਬੀਰ ਸਾਹਿਬ ਕਹਿ ਰਹੇ ਨੇ। ਫਿਰ ਕਹਿੰਦੇ ਗਗਨ ਦਾ ਮਾਮਾ ਬਾਜਿਓ ਭਰਿਓ ਨਿਸ਼ਾਨੇ ਕਹੋ, ਕਹਿੰਦੇ ਬੰਦੂਕਾਂ 'ਚ ਨਿਸ਼ਾਨਾ ਭਰ ਲਿਆ, ਹੇਠ ਜੋ ਮੰਗਿਓ ਸੂਰਮਾ ਆਪ ਜੂਜਨ ਕੋ ਦਾਓ। ਜਦੋਂ ਗਨ ਪਾਊਡਰ ਦੀ ਗੱਲ ਹੋ ਰਹੀ ਹੈ ਤੇ ਗਰੀਬ ਆਦਮੀ ਦੀ ਗੱਲ ਨਹੀਂ ਸੀ, ਇੱਕ ਰੈਵੋਲਿਊਸ਼ਨ ਦੀ ਗੱਲ ਹੋ ਰਹੀ ਹੈ, ਜਿਸ ਰੈਵੋਲਿਊਸ਼ਨ ਤੋਂ ਸਾਨੂੰ ਮੁਨਕਰ ਕਰ ਦਿੱਤਾ ਗਿਆ। ਔਰ ਇਸ ਰੈਵੋਲਿਊਸ਼ਨ ਨੂੰ ਜਦੋਂ ਅਸੀਂ 35 ਮਹਾਂਪੁਰਸ਼ਾਂ ਦੀ ਘਾਲਣਾ ਨੂੰ ਦੇਖਾਂਗੇ ਤੇ ਇੱਕ ਜੁਆਇੰਟ ਮਿਸ਼ਨ 'ਚ ਦੇਖਾਂਗੇ, ਸਾਨੂੰ ਇਹ ਪਤਾ ਚੱਲ ਜਾਏਗਾ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਜਵਾਬ ਦਿੱਤਾ, ਗੁਰਮੁਖ ਖੋਜਤ ਪਏ ਉਦਾਸੀ, ਤੇ ਉਹਨਾਂ ਗੁਰਮੁਖਾਂ ਨੇ ਬੜਾ ਵੱਡੀ ਘਾਲਣਾ ਘਾਲੀ ਹੈ ਜਿਨ੍ਹਾਂ ਤੋਂ ਸਾਨੂੰ ਦੂਰ ਕਰ ਦਿੱਤਾ ਗਿਆ। ਰਾਜਸ਼ਾਹੀ ਛਤਰੀਆਂ ਭਾਈ ਲੱਖੀ ਸ਼ਾਹ ਵਣਜਾਰੇ ਨੇ ਸਥਾਪਿਤ ਕੀਤੀਆਂ ਆਗਰੇ ਤੋਂ ਲੈ ਕੇ ਸੂਰਤ ਤੱਕ। ਇਹ ਸਿਰਫ ਰਾਜਸ਼ਾਹੀ ਛਤਰੀ ਦਾ ਅਧਿਕਾਰ ਸਿਰਫ ਰਾਜਿਆਂ ਕੋਲ ਤਾਂ ਵਣਜਾਰਿਆਂ ਕੋਲ ਸੀ, ਨਾਲ ਬੌੜੀਆਂ ਲਾਈਆਂ ਗਈਆਂ। 1 ਕਰੋੜ ਰੁਪਏ ਦੀ ਕਵਾਇਤ ਕੀਤੀ ਗਈ, ਜਿੱਥੇ 10 ਦੇ 10 ਪਾਤਸ਼ਾਹੀ ਆਈਆਂ ਉਹਦੇ ਵਿੱਚ ਭਾਈ ਲੱਖੀ ਸ਼ਾਹ ਵਣਜਾਰੇ ਦੀ ਬੌੜੀ ਖੜੀ ਹੈ, ਤੁਸੀਂ ਉਸ ਫੋਟੋ 'ਚ ਦੇਖ ਸਕਦੇ ਹੋ। ਕਿਲ੍ਹਾ ਹਾਂਸੀ ਦਾ ਅੱਜ ਦੀ ਤਰੀਕ 'ਚ ਰਿਕਾਰਡ ਦੇ ਵਿੱਚ ਲੱਖੀ ਸ਼ਾਹ ਵਣਜਾਰੇ ਨਾਮ। ਹਾਂਸੀ ਦਾ ਰਾਜਾ ਜਗਤ ਰਾਏ ਵਣਜਾਰਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਗਿਆ ਸੀਗਾ। ਇਹੋ ਭਾਈ ਲੱਖੀ ਸ਼ਾਹ ਵਣਜਾਰੇ ਦੇ ਵੱਡੇ ਵਡੇਰੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਨਾਲ ਕਾਰਜ ਕਰ ਰਹੇ ਸੀਗੇ, ਬਾਅਦ 'ਚ ਭਾਈ ਲੱਖੀ ਸ਼ਾਹ ਵਣਜਾਰੇ ਨੇ ਕਾਰਜ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ 78 ਸ਼ਲੋਕ ਵਣਜਾਰਿਆਂ ਦੇ ਉੱਪਰ ਤੇ ਉਹਨਾਂ ਦੇ ਟਾਂਡਿਆਂ ਦੇ ਉੱਪਰ ਅੱਜ ਵੀ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਇਸ ਗੱਲ ਨੂੰ ਕਲੀਅਰ ਹੋ ਜਾਂਦੀ। ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਵਣਜਾਰਿਆਂ ਨੂੰ ਮਿੱਤਰ ਕਹਿ ਕੇ ਸੰਬੋਧਨ ਕੀਤਾ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆਂ ਮਿੱਤਰਾਂ, ਬਾਲਕ ਬੁੱਧ ਅਚੇਤ। 5ਵੇਂ ਪਾਤਸ਼ਾਹ ਕਹਿੰਦੇ ਨੇ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆਂ ਮਿੱਤਰਾਂ, ਹੁਕਮ ਪਿਆ ਗਰਵਾਸ। ਬਾਰ ਬਾਰ ਮਿੱਤਰ ਦਾ ਸੰਬੋਧਨ ਹੋ ਰਿਹਾ।

ਭਗਤ ਰਵਿਦਾਸ ਜੀ ਕਹਿੰਦੇ ਨੇ ਕਹੋ ਬਣਜਾਰੋ ਰਾਮ ਕੋ ਮੇਰਾ ਟਾਂਡਾ ਲਾਧਿਓ ਜਾਏ ਰੇ, ਕਹੋ ਬਣਜਾਰੋ ਰਾਮ ਕੋ ਸਹਿਜ ਕਰੂ ਵਪਾਰ। ਪਿੱਛੇ ਪਿੱਛੇ ਕਬੀਰ ਸਾਹਿਬ ਬਾਣੀ ਚ ਨੇ, ਚਲੋ ਬਣਜਾਰੋ ਹਾਥ ਝਾੜ, ਪੂੰਜੀ ਹਰਨੀ ਬੰਜ ਟੁੱਟ, ਦੈਤ ਇਸ ਟਾਂਡੋ ਗਿਓ ਫੁੱਟ। ਫਿਰ ਕਬੀਰ ਸਾਹਿਬ ਕਹਿੰਦੇ ਨਾਇਕ ਏਕ ਬਣਜਾਰੇ ਪਾਂਚ। ਬਾਣੀ ਦਾ ਫਰਮਾਨ ਹੈ ਜੀ, ਸਖੀਓ ਸਹੇਲੜੀਓ ਮੇਰਾ ਪਿਰ ਬਣਜਾਰਾ ਰਾਮ ਬਣਜਾਰੇ, ਸਿੱਖ ਆਉਣ ਦੇ ਸ਼ਬਦ ਲਗਾਵਣ ਹਾਰ, ਬਣਜ ਕਰੋ ਬਣਜਾਰਿਓ ਵਖਰ ਲਿਓ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿੱਪੇ ਨਾਲ, ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ। ਚੱਲ ਜਾਗੋ ਜਾਗੋ ਸੁੱਤਿਓ ਚੱਲਿਆ ਬਣਜਾਰਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਣਜਾਰੇ ਸੰਤ ਨਾਨਕਾ ਪ੍ਰਭ ਸ਼ਾਮ ਹੀ, ਤਾਂ ਕਹਿੰਦੇ ਬਣਜਾਰੇ ਸੰਤਾਂ ਵਰਗੇ ਹੋ ਗਏ ਨੇ, ਸੰਤ ਅਨੰਤ ਮੇ ਅੰਤਰ ਨਾਹੀਂ। ਸਾਨੂੰ ਸਮਝਣਾ ਪਏਗਾ ਕਿ ਇਹਨਾਂ ਬਣਜਾਰਿਆਂ ਤੇ ਟਾਂਡਿਆਂ ਦਾ ਕੀ ਰੋਲ ਸਿੱਖੀ ਚ ਰਿਹਾ, ਜਿਹਦਾ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਚ ਆਇਆ। ਤੇ ਚੌਥੇ ਪਾਤਸ਼ਾਹ ਨੇ ਜਿੰਨੀ ਬਾਣੀ ਗੁਰੂ ਰਾਮਦਾਸ ਨੇ ਲਿਖੀ ਉਹ ਸਾਰੀ ਬਾਣੀ ਦਾ ਸਿਰਲੇਖ ਹੀ ਬਣਜਾਰਾ। ਚੌਥੇ ਪਾਤਸ਼ਾਹ ਜਿੰਨੀ ਬਾਣੀ ਲਿਖ ਰਹੇ ਉਹਦਾ ਸਿਰਲੇਖ ਹੀ ਬਣਜਾਰਾ। ਸਾਨੂੰ ਸਮਝਣਾ ਪਏਗਾ ਕਿ ਇਹ ਕੀ ਗੱਲ ਸੀਗੀ। ਮਜ਼ਾਰਾਂ ਤਿਆਰ ਕਰ ਦਿੱਤੀਆਂ ਗਈਆਂ, ਲੋਹਗੜ ਖਾਲਸਾ ਰਾਜਧਾਨੀ ਲੱਖੀ ਸ਼ਾਹ ਬਣਜਾਰੇ ਦੇ ਨਾਮ ਤੋਂ ਇਹਨੂੰ ਕੁਤਬੂਦੀਨ ਲਿਖ ਦਿੱਤਾ ਗਿਆ, ਸਾਡੇ ਇਤਿਹਾਸ ਨੂੰ ਖਤਮ ਕਰ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ 4 ਸਾਲ ਐਵੇਂ ਨਹੀਂ ਪੌਂਟਾ ਸਾਹਿਬ ਰੁਕੇ ਜੀ, ਉਹ ਇੱਥੇ ਇੱਕ ਮਿਸ਼ਨ ਹੈ ਜੋ ਖਾਲਸਾ ਰਾਜਧਾਨੀ ਦਾ ਮਿਸ਼ਨ ਚੱਲ ਰਿਹਾ। ਜਿਹਨਾਂ ਕਿਲਿਆਂ ਚ ਗੁਰੂ ਗੋਬਿੰਦ ਸਿੰਘ ਮਹਾਰਾਜ 27 ਕਿਲੇ ਪੌਂਟਾ ਸਾਹਿਬ ਦੀ ਧਰਤੀ ਤਿਆਰ ਕੀਤੇ ਗਏ, ਜਿਹਦੇ ਰਿਕਾਰਡ ਚੈੱਕ ਕੀਤਾ ਗਿਆ ਉਹ ਚ ਭਗਤ ਸਿੰਘ ਜੀ ਦੀ ਐਂਟਰੀ ਮਿਲੀ, ਉੱਥੇ ਖਾਲਸਾ ਰਾਜ ਦੀ ਤਿਆਰੀ। ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਉੱਥੇ ਜਾ ਕੇ ਮੰਜੀਆਂ ਸਥਾਪਿਤ ਕਰਦੇ ਨੇ, ਨਾਮ ਹੈ ਗੰਗੂ ਸ਼ਾਹੀ ਮੰਜੀ ਪੌਂਟਾ ਸਾਹਿਬ ਦੇ ਇਲਾਕੇ ਚ। ਐਵੇਂ ਨੀ ਪੀਰ ਪੁੱਤੂ ਸ਼ਾਹ ਹੋਣਾ ਨੇ ਸ਼ਹੀਦੀਆਂ ਦੇ ਦਿੱਤੀਆਂ, ਇਹਨਾਂ ਦੇ ਦੋ ਪੁੱਤਰਾਂ ਦਾ ਨਾਮ ਹੈਗਾ ਜੀ, ਇਹਨਾਂ ਪੁੱਤਰਾਂ ਨਾਮ ਹੈਗਾ ਸੈਯਦ ਅਸ਼ਰਫ ਤੇ ਸੈਯਦ ਮੁਹੰਮਦ ਸ਼ਾਹ, ਤੇ ਪਿਤਾ ਦਾ ਨਾਮ ਹੈ ਸੈਯਦ ਗੁਲਾਮ ਸ਼ਾਹ ਪਗਾਣੀ ਦੇ ਯੁੱਧ 1688 ਵਿੱਚ ਸ਼ਹੀਦੀ ਹੁੰਦੀ ਹੈ। ਤੇ ਬਾਅਦ ਚ 1704 ਚ ਪੀਰ ਪੁੱਤੂ ਸ਼ਾਹ ਨੂੰ ਵੀ ਔਰੰਗਜ਼ੇਬ ਸ਼ਹੀਦ ਕਰਤਾ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ। ਬੰਦਾ ਸਿੰਘ ਬਹਾਦਰ ਦਾ ਕਿਲਾ ਅੱਜ ਵੀ ਗੁਰਦੁਆਰਾ ਸਾਹਿਬ ਖੜਿਆ, ਤੁਸੀਂ ਇਹ ਦੇਖ ਸਕਦੇ ਹੋ। ਮਿਰਾਦਾ ਵਾਰਦਾਤ ਜਿਸ ਜਗ੍ਹਾ ਨੂੰ ਕਹਿੰਦਾ ਜੀ ਕਿ ਕਾਬਾ ਆਪ ਚੱਲ ਕੇ ਸੜੋਰੇ ਆ ਗਿਆ, ਇਹ ਜਗ੍ਹਾ ਅੱਜ ਵੀ ਸੜੋਰੇ ਖੜੀ ਹੈ। ਆਹ ਕਿਲਾ ਤਰਾਵੜੀ ਕਰਨਾਲ ਦੇ ਕੋਲ ਪੀਰ ਬੁੱਧੂ ਸ਼ਾਹ ਹੋਣਾ ਦਾ ਵਿੱਚ ਭਾਈ ਜੈਤਾ ਜੀ ਨੇ ਸੀਸ ਰੱਖਿਆ, ਇਹ ਕਿਲਾ ਅੱਜ ਵੀ ਖੜਿਆ ਨਾਲ ਸੀਸਗੰਜ ਗੁਰਦੁਆਰਾ ਸਾਹਿਬ। ਜਰਨੈਲ ਬੰਦਾ ਸਿੰਘ ਬਹਾਦਰ ਦਾ ਅਚਾਨਕ ਨਹੀਂ ਆਇਆ, ਨਾ ਬੈਰਾਗੀ ਸਿੰਘਾਂ ਚ, ਨਾ ਇਹ ਬੈਰਾਗੀ ਸੀਗਾ, ਇਹ ਬਣਜਾਰੇ ਸਿੰਘਾਂ ਪਰਿਵਾਰਾਂ ਚੋਂ ਸੀ ਜੋ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਚੋਂ ਕਾਰਜ ਕਰ ਰਹੇ ਸੀਗੇ। ਇਹ ਲੋਹਗੜ ਦੇ ਕਿਲੇ ਜੋ ਹਿੰਦੁਸਤਾਨ ਦੀ ਧਰਤੀ ਦੇ ਉਸਾਰੇ ਗਏ, ਬੰਗਾਲ ਚ ਲੋਹਗੜ ਦੇ ਕਿਲੇ ਨੇ ਤੁਸੀਂ ਨਕਸ਼ੇ ਦੇਖ ਸਕਦੇ ਹੋ। ਔਰ ਕਿਲੇ ਹੈਗੇ ਨੇ ਜੀ ਆਪਣੇ ਕਰਨਾਟਕਾ ਦੇ ਵਿੱਚ, ਸਾਡੇ ਸੈਂਟਰਲ ਇੰਡੀਆ, ਮਹਾਰਾਸ਼ਟਰਾ ਚ, ਮੱਧਿਆ ਪ੍ਰਦੇਸ਼, ਉੱਤਰ ਪ੍ਰਦੇਸ਼ ਚ, ਜੰਮੂ ਕਸ਼ਮੀਰ ਚ। ਔਰ ਮੈਂ ਪਿੱਛੇ ਇੰਗਲੈਂਡ ਸੀਗਾ ਤੇ ਮੈਂ ਇਸ ਤਰੀਕੇ ਨਾਲ ਬੋਲ ਰਿਹਾ ਸੀਗਾ ਵੀ ਲੋਹਗੜ ਦੇ ਕਿਲੇ ਪੂਰੇ ਹਿੰਦੁਸਤਾਨ ਚ ਫੈਲੇ ਸੀਗੇ, ਤੇ ਇੱਕ ਟੀਵੀ ਤੇ ਮੈਂ ਸ਼ੋਅ ਕੀਤਾ ਤੇ ਮੈਨੂੰ ਇੱਕ ਫੀਡਬੈਕ ਆਈ ਕਿ ਜੀ ਅਸੀਂ ਅਫਗਾਨੀ ਸਿੱਖ ਹਾਂ ਤੇ ਗਜ਼ਨੀ ਤੇ ਕਾਬੁਲ ਦੇ ਵਿੱਚ ਵੀ ਇੱਕ ਲੋਹਗੜ ਸ਼ਹਿਰ ਹੈਗਾ ਜਿੱਥੋਂ ਦੇ ਅਸੀਂ ਰਹਿਣ ਵਾਲੇ, ਜਿੱਥੇ ਗੁਰੂ ਨਾਨਕ ਸਾਹਿਬ ਆਏ ਸੀਗੇ। ਇਹ ਹਰ ਕਿਲੇ ਦੇ ਉੱਪਰ ਗੁਰੂ ਨਾਨਕ ਸਾਹਿਬ ਖੜੇ ਨੇ, ਇਹ ਲੋਹਗੜ ਕਿਲਿਆਂ ਦੇ ਉੱਪਰ ਜਦੋਂ ਸੁਪਰ ਇੰਪੋਜ਼ ਕੀਤੀ ਗਈ। ਐਵੇਂ ਨੀ ਪੰਜ ਪਿਆਰਿਆਂ ਚੋਂ ਪਿਆਰੇ ਇੱਕ ਪੁਰੀ ਤੋਂ ਚੱਲ ਕੇ ਆ ਗਏ ਭਾਈ ਹਿੰਮਤ ਸਿੰਘ ਜੀ, ਐਵੇਂ ਨੀ ਭਾਈ ਸਾਹਿਬ ਸਿੰਘ ਕਰਨਾਟਕਾ ਤੋਂ ਚੱਲ ਕੇ ਆ ਗਏ, ਐਵੇਂ ਦੁਆਰ ਇਹ ਸਾਰੇ ਜਿਹੜੇ ਹਿੰਦੁਸਤਾਨ ਦੇ ਉੱਪਰ ਜੋ ਖਾਲਸਾ ਰਾਜ ਦੀ ਤਿਆਰੀ ਸੀਗੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਸ਼ੁਰੂ ਹੋ ਚੁੱਕੀ ਸੀਗੀ। ਪੰਜਾਬ ਦੀ ਧਰਤੀ ਦੇ ਵਿੱਚ ਹੀ 12-13 ਲੋਹਗੜ ਨੇ ਜਿਸ ਸਾਰੇ ਗੁਰੂ ਸਾਹਿਬ ਵਿਜ਼ਿਟ ਕਰ ਰਹੇ ਹੈ। ਮੈਂ ਆਪਣੀ ਬੁੱਕ ਦੇ ਵਿੱਚ ਐਵੀਡੈਂਸ ਸਮੇਤ ਲਿਖ ਵੀ ਦਿੱਤਾ, ਖਾਲਸਾ ਮਿਨਾਰ ਤਿਆਰ ਕੀਤੀ ਬੰਦਾ ਸਿੰਘ ਬਹਾਦਰ ਨੇ। ਚਲੋ ਇੱਕ ਆਹ ਗੱਲ ਵੀ ਹੈ ਜੀ, ਅਖਬਾਰੇ ਦਰਬਾਰੇ ਮੌਲਾ ਇਹ ਗੱਲ ਲਿਖਦਾ ਕਿ ਜਦੋਂ ਮੈਂ ਉਹਨੂੰ ਹੋਰ ਮੁਗਲਾਂ ਦੀ ਇੰਟੈਲੀਜੈਂਸ ਰਿਪੋਰਟ ਨੂੰ ਚੈੱਕ ਕੀਤਾ ਤਾਂ ਕਹਿੰਦੇ ਨੇ ਕਿ ਅਟਕ ਯਾਨੀ ਕਿ ਅਫਗਾਨਿਸਤਾਨ ਤੋਂ ਲੈ ਕੇ ਨੇਪਾਲ ਬਾਰਡਰ ਤੱਕ 600 ਕਿਲੋਮੀਟਰ ਚ ਖਾਲਸਾ ਰਾਜ ਦੇ 400 ਕਿਲੇ ਤਿਆਰ ਕੀਤੇ ਗਏ। 400 ਚੋਂ 200 ਕਿਲੇ ਮੈਨੂੰ ਜੰਗਲਾਂ ਚ ਮਿਲ ਕੇ ਉਹਨਾਂ ਦੀ ਇੰਟੈਲੀਜੈਂਸ ਰਿਪੋਰਟ ਤੋਂ ਫੋਟੋਗ੍ਰਾਫੀ ਅਸੀਂ ਕਰ ਲਈ ਜੋ ਕਿ ਜਰਨੈਲ ਬੰਦਾ ਸਿੰਘ ਬਹਾਦਰ ਨੇ ਵਰਤੇ। ਆਹ ਕਿਲਿਆਂ ਦੀ ਫੋਟੋਗ੍ਰਾਫ ਜੋ ਮੌਕੇ ਦੇ ਉੱਪਰ ਖੜੇ ਨੇ ਉਸ ਇਲਾਕੇ ਦੇ ਵਿੱਚ ਜੋ ਕਿ ਤਿਆਰੀ ਦੀ ਗਵਾਹੀ ਦੇ ਰਹੇ ਨੇ ਜੀ। ਚੰਡੀਗੜ੍ਹ ਦੇ ਵਿੱਚ ਖਾਲਸਾ ਰਾਜ ਦੇ ਤਕਰੀਬਨ 3-4 ਕਿਲੇ ਖੜੇ ਨੇ। ਮਨੀ ਮਾਜਰਾ ਸ਼ਹਿਰ ਭਾਈ ਮਨੀ ਸਿੰਘ ਜੀ ਦੇ ਨਾਮ ਤੋਂ ਅੱਜ ਵੀ ਮਨੀ ਮਾਜਰੇ ਚ ਖਾਲਸਾ ਰਾਜ ਦਾ ਕਿਲਾ ਖੜਿਆ, ਉਹੀ 3 ਪੈਰਾਫੁੱਟ ਸਟਰਕਚਰ ਜੋ ਇਸ ਗੱਲ ਦੀ ਗਵਾਹੀ ਦੇ ਰਿਹਾ ਜੀ। ਔਰ ਇਹ ਕਿਲੇ ਖੜੇ, ਕੁਝ ਕਿਲਿਆਂ ਦੇ ਉੱਪਰ ਨਿਸ਼ਾਨ ਸਾਹਿਬ ਵੀ ਝੂਲਦੇ ਨੇ ਅੱਜ ਮੌਕੇ ਦੇ ਉੱਪਰ। ਔਰ ਗੁਰੂ ਨਾਨਕ ਪਾਤਸ਼ਾਹ ਲੋਹਗੜ ਆਪ ਆ ਗਏ, ਨਾਨਕ ਰਾਜ ਚਲਾਇਆ ਸੱਚ ਕੋਟ ਸਥਾਣੀ ਨੀਵ ਦੇ। ਔਰ ਬੰਦਾ ਸਿੰਘ ਬਹਾਦਰ ਨੇ ਜੋ ਸਿੱਕੇ ਜਾਰੀ ਕੀਤੇ ਗਏ, ਸਿੱਕੇ ਦੇ ਲਿਖਿਆ ਸਿੱਕਾ ਜ਼ਰਬਰ ਹਰਦੋ ਆਲਮ ਫਾਜ਼ਲੇ ਸਰ ਸਾਹਿਬ ਫਤਿਹ ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹ ਤੇਗ ਨਾਨਕ ਵਾਹਿਸਤ। ਉਹ ਕਹਿੰਦੇ ਵੀ ਜਿਹੜੀਆਂ ਫਤਿਹ ਹੋਈਆਂ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਰਪਿਤ ਹੈ,
ਤੇਗ ਨਾਨਕ ਵਾਹਿ ਹਸਤ ਕੇ ਮੇਰੇ ਹੱਥ ਚ ਤਲਵਾਰ ਹੈ ਗੁਰੂ ਨਾਨਕ ਪਾਤਸ਼ਾਹ ਦੀ ਹੈ। ਸਾਨੂੰ ਸਮਝਣਾ ਪਏਗਾ ਵੀ ਗੁਰੂ ਨਾਨਕ ਪਾਤਸ਼ਾਹ ਤਲਵਾਰ ਜੇ ਬੰਦਾ ਸਿੰਘ ਬਹਾਦਰ ਵਰਤ ਰਿਹਾ ਤੇ ਸਾਨੂੰ ਸਮਝਣਾ ਪਏਗਾ ਗੱਲ ਕੋਈ ਜ਼ਰੂਰਤ ਤੋਂ ਜ਼ਿਆਦਾ ਵੱਡੀ ਹੈ। ਔਰ ਸਿੱਕੇ ਦੇ ਪਿੱਛੇ ਲਿਖਿਆ ਗਿਆ ਜ਼ਰਬ ਖਾਲਸਾ ਮੁਬਾਰਕ ਬਾਮਦ ਅਜ਼ੀਮ ਤੇ ਤਖ਼ਤ ਮੁਜ਼ੱਫਰ ਸ਼ਹਿਰ ਜੰਨਤ ਵਰਗੀ ਥਾਂ ਭਾਗਾਂ ਵਾਲਾ ਸ਼ਹਿਰ ਖਾਲਸਾ ਤਖ਼ਤ ਤੋਂ ਇਹ ਸਿੱਕੇ ਜਾਰੀ ਹੋਏ। ਖਾਲਸਾ ਤਖ਼ਤ ਦਾ ਅੱਜ ਖਾਲਸਾ ਕੌਮ ਚ ਨਾਂ ਹੋਣਾ ਇੱਕ ਨਮੋਸ਼ੀ ਦਾ ਵਿਸ਼ੇ ਹੈ। ਸਾਡੀ ਸੀਟ ਆਫ ਪੋਲੀਟੀਕਲ ਪਾਵਰ ਮਿਸਿੰਗ ਹੈ ਔਰ ਜੋ ਕਿ ਬੜੇ ਤਰੀਕੇ ਨਾਲ ਖਤਮ ਕਰ ਦਿੱਤੀ। ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ, ਗੁਰੂ ਨਾਨਕ ਪਾਤਸ਼ਾਹ ਨੇ ਮੰਜੀਆਂ ਸਥਾਪਿਤ ਕੀਤੀਆਂ, 130 ਰਾਜੇ ਸਿੱਖ ਬਣ ਗਏ, ਆਹ ਵਣਜਾਰਿਆਂ ਦੀ ਵੱਡੀ ਪੰਜ ਪਰਿਵਾਰ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੁੜ ਗਏ, ਇਹੀ ਜਾ ਕੇ ਸ਼ਹੀਦੀਆਂ ਦਿੰਦੇ ਨੇ। 87 ਲੜਾਈਆਂ ਬੰਦਾ ਸਿੰਘ ਬਹਾਦਰ ਨੇ ਵੱਡੀਆਂ ਲੜੀਆਂ ਤੇ 500 ਲੜਾਈਆਂ ਛੋਟੀਆਂ ਲੜੀਆਂ। ਉਹਨਾਂ ਲੜਾਈਆਂ ਨੂੰ ਹੀ ਸਮਝਣ ਵਾਸਤੇ ਸਾਨੂੰ ਸਮਝਣਾ ਪਏਗਾ ਬਾਬਰ 10,000 ਦੀ ਫੌਜ ਲੈ ਕੇ ਆਇਆ, ਉਹਨੇ 7 ਕਰੋੜ ਹਿੰਦੁਸਤਾਨੀਆਂ ਨੱਪ ਲਿਆ। ਉਸ ਤੋਂ 200 ਸਾਲ ਬਾਅਦ ਨਵੰਬਰ 1709 ਚ ਜਰਨੈਲ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੇ ਅਟੈਕ ਕੀਤਾ, 6 ਘੰਟਿਆਂ ਚ ਸੈਯਦ ਮੁਸਲਮਾਨ ਕਤਲ ਕਰ ਦਿੱਤੇ। ਸਾਨੂੰ ਸਮਝਣਾ ਹੈਗਾ ਬਿਨਾਂ ਤਿਆਰੀ ਤੋਂ ਨਹੀਂ ਹੋਈ ਗੱਲ। ਜੇ ਹਰ ਲੜਾਈ ਨੂੰ ਅਸੀਂ 87 ਨੂੰ ਡਿਸਕਸ ਕਰਨਾ ਪੂਰੇ 2 ਦਿਨ ਦਾ ਸਮਾਂ ਚਾਹੀਦਾ ਕਿ ਤਿਆਰੀ ਕੀ ਸੀਗੀ। ਇਸੇ ਤਰੀਕੇ 56 ਦੀ ਲੜਾਈ ਚ 9 ਘੰਟੇ ਜਰਨੈਲ ਬੰਦਾ ਸਿੰਘ ਬਹਾਦਰ ਨੇ 30,000 ਮੁਗਲ ਕਤਲ ਕਰਤੇ, ਬਿਨਾਂ ਤਿਆਰੀ ਤੋਂ ਨਹੀਂ ਹੋਇਆ ਜੀ। ਔਰ ਇਹ ਤਿਆਰੀ ਕਿਹੜੀ? ਤਿਆਰੀ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਚੋਰੀ ਹੋਈ। 125 ਵੱਡੇ ਜਰਨੈਲ, 64 ਹਿੰਦੂ ਰਾਜੇ ਇੱਕ ਬੰਦੇ ਨੂੰ ਲੜਨ ਵਾਸਤੇ ਆਏ ਔਰ ਉਸ ਬੰਦੇ ਦਾ ਨਾਮ ਸੀ ਜਰਨੈਲ ਬੰਦਾ ਸਿੰਘ ਬਹਾਦਰ। ਔਰ ਜਰਨੈਲ ਬੰਦਾ ਸਿੰਘ ਬਹਾਦਰ ਨੇ 3 ਬਾਦਸ਼ਾਹ ਬਦਲ ਕੇ ਰੱਖਤੇ 6 ਸਾਲਾਂ ਦੇ ਵਿੱਚ। ਔਰ ਜਿਹੜੀ ਇਕਾਨਮੀ 25% ਔਰ ਵਰਲਡ ਇਕਾਨਮੀ ਸੀ, ਮਾਫ਼ ਕਰਨਾ ਸਾਧ ਸੰਗਤ ਜੀ, ਉਸ ਦਿਨ ਇੰਡੀਆ ਦੀ ਇਕਾਨਮੀ 25% ਸੀ, ਆ ਯੂਐਸ ਦੀ 25% ਹੈ, ਕੋਈ ਦੁਨੀਆ ਦੇਸ਼ ਨਹੀਂ 193 ਜਿਹੜਾ ਯੂਐਸ ਦੀ ਤਰਫ਼ ਦੇਖ ਲਏ। ਔਰ ਜਦੋਂ ਇਹ ਲੜਾਈ ਸ਼ੁਰੂ ਹੋਈ ਉਸ ਦਿਨ ਇਹ ਇਕਾਨਮੀ 25% ਸੀ। ਅਸਲੇ ਸਮਾਧੀ ਇਹ ਕਹਿੰਦਾ ਕਿ ਜਰਨੈਲ ਬੰਦਾ ਸਿੰਘ ਬਹਾਦਰ ਤੇ ਜਦੋਂ ਲੜਾਈ ਹੁੰਦੀ ਹੈ ਤੇ ਕਹਿੰਦੇ ਰੋਮ ਤੇ ਸੀਰੀਆ ਸਟਨ ਤੇ ਸਟਕਟ ਹੋ ਜਾਂਦੇ ਨੇ, ਪੂਰੀ ਦੁਨੀਆ ਦਾ 35 ਸਾਲ ਵਪਾਰ ਰੁਕ ਜਾਂਦਾ। ਸਾਨੂੰ ਸਮਝਣਾ ਪਏਗਾ ਕਿ ਇਹ ਬਹੁਤ ਵੱਡੀ ਕਵਾਇਤ ਸੀਗੀ ਔਰ ਜਿਹੜੀ ਕਰ ਦਿੱਤੀ। ਗੁਰਦਾਸ ਨੰਗਲ ਦੇ ਕਿਲੇ ਚ ਹੋਇਆ, ਮੈਂ ਇੱਕ ਲਾਸਟ ਸਲਾਈਡ ਦਿਖਾ ਕੇ ਲੰਬੀ ਗੱਲ ਨਹੀਂ ਕਰਾਂਗਾ ਕਿਉਂਕਿ ਟਾਈਮ ਦੀ ਸ਼ਾਰਟੇਜ ਹੈ, ਅਗਲਾ ਜੈਸਾ ਆ ਚੁੱਕਿਆ। ਜਰਨੈਲ ਬੰਦਾ ਸਿੰਘ, ਮੈਂ ਇੱਕ ਦਿਨ ਵਣਜਾਰਿਆਂ ਦੇ ਵਿੱਚ ਪ੍ਰੋਗਰਾਮ ਕਰ ਰਿਹਾ ਸੀਗਾ ਭੋਪਾਲ ਦੇ ਵਿੱਚ, 12 ਕਰੋੜ ਵਣਜਾਰੇ ਨੇ, ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, 3 ਕਰੋੜ ਭੀਲ ਨੇ, 14 ਕਰੋੜ ਕਬੀਰਪੰਥੀ ਨੇ, ਇਹ ਸਾਰੇ ਲੋਕ ਸਿੱਖੀ ਚ ਆਉਣ ਨੂੰ ਤਿਆਰ ਹੈ, ਜਿੰਨਾ ਤੋਂ ਅਸੀਂ ਬਿਲਕੁਲ ਕਵੈਤ ਨਹੀਂ ਕਰ ਰਹੇ ਕਿ ਆਪਣੀ ਨਫ਼ਰੀ ਅਸੀਂ ਕਿੱਦਾਂ ਵਧਾਉਣੀ ਹੈ। ਮੈਂ ਇੱਕ ਦਿਨ ਵਣਜਾਰਿਆਂ 'ਚ ਪ੍ਰੋਗਰਾਮ ਕੀਤਾ ਤੇ ਕਰਨਾਟਕਾ ਦਾ ਇੱਕ ਵਣਜਾਰਾ ਖੜਾ ਹੋ ਕਹਿੰਦਾ ਕਿ ਜਰਨੈਲ ਬੰਦਾ ਸਿੰਘ ਬਹਾਦਰ ਦਾ ਜੋ ਕਿਲ੍ਹਾ ਹੈ ਕਰਨਾਟਕਾ ਕੋਪਲ ਦੇ ਵਿੱਚ ਹੈ। ਮੈਂ ਫਲਾਈਟ ਲਿੱਤੀ ਹੁਬਲੀ ਗਿਆ, ਹੁਬਲੀ ਤੋਂ 100 ਕਿਲੋਮੀਟਰ ਦੂਰੀ ਤੇ ਇਹ ਸ਼ਹਿਰ ਹੈ, ਆ ਕਰਨਾਟਕਾ ਦੇ ਵਿੱਚ ਜਰਨੈਲ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਖੜਿਆ ਮੌਕੇ ਦੇ ਉੱਪਰ। ਇਸ ਕਿਲ੍ਹੇ ਦੇ ਵਿੱਚ ਥੱਲੇ ਆ ਕੇਸਕੀ ਬੰਨਿਆ ਹੋਇਆ, ਦੁਮਾਲਾ ਬੰਨਿਆ ਹੋਇਆ ਅੱਜ ਛੋਟਾ ਜਿਹਾ ਸਿੱਖ, ਤੇ ਇਸ ਗੱਲ ਦੀ ਗਵਾਹੀ ਦਿੰਦਾ ਕਿ ਅੱਜ ਵੀ 500 ਪਰਿਵਾਰ ਉਸ ਕਿਲ੍ਹੇ ਥੱਲੇ ਖਾਲਸਾ ਰਾਜ ਤੇ ਬੈਠੇ ਹੋਏ ਨੇ। ਕਰਨਾਟਕਾ ਚ ਹਿੰਦੀ ਨਹੀਂ ਬੋਲਦੇ, ਪੰਜਾਬੀ ਨਹੀਂ ਬੋਲਦੇ, ਅੱਜ ਵੀ ਇਸ ਕਿਲ੍ਹੇ ਦੇ ਥੱਲੇ ਮਾਰਚ ਦੇ ਮਹੀਨੇ ਚ 5 ਲੱਖ ਵਣਜਾਰਾ ਤੇ ਸਿੱਖਲੀ ਘਰ ਇਕੱਠਾ ਹੁੰਦਾ, ਸਾਰੀ ਰਾਤ ਗੁਰੂ ਨਾਨਕ ਸਾਹਿਬ ਤੇ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਾ। ਆਹ ਫੋਟੋਗ੍ਰਾਫਸ ਅਵੇਲੇਬਲ ਹੈ ਜੀ, ਇਹ ਤੁਸੀਂ ਦੇਖ ਸਕਦੇ ਹੋ। ਔਰ ਇਹ ਕਿਲ੍ਹਾ ਅਚਾਨਕ ਨਹੀਂ ਹੈ, ਇਸ ਕਿਲ੍ਹੇ ਦੇ 30 ਕਿਲੋਮੀਟਰ ਦੂਰੀ ਤੋਂ 5 ਪਿਆਰਿਆਂ ਚੋਂ ਪਿਆਰਾ ਭਾਈ ਸਾਹਿਬ ਸਿੰਘ ਆ ਰਿਹਾ। ਇਸ ਕਿਲ੍ਹੇ ਦੇ ਪਿਛਲੇ ਪਾਸੇ ਇੱਕ ਸ਼ਹਿਰ ਪੈਂਦਾ ਹੰਪੀ, ਜਿੱਥੇ ਭਾਈ ਮੱਖਣ ਸ਼ਾਹ ਲਬਾਣੇ ਹੋਣਾ ਦਾ ਜਨਮ ਹੋਇਆ। ਤੇ ਭਾਈ ਮੱਖਣ ਸ਼ਾਹ, ਇਹ ਕੋਈ ਅਚਾਨਕ ਕੱਲਾ ਕਲਾਚਾ ਕੁਛ ਨਹੀਂ ਹੈ, ਸਭ ਕੁਛ ਆਪਸ ਚ ਕੜੀਆਂ ਜੁੜੀਆਂ ਹੋਈਆਂ। ਦੁਨੀਆ ਦਾ 30% ਬਰੂਦ ਬੀਜਾਪੁਰ ਦੇ ਇਲਾਕੇ ਚ ਨਿਕਲਦਾ ਸੀਗਾ, ਇਸ ਇਲਾਕੇ ਤੋਂ ਹੀ ਇਕੱਠਾ ਹੋ ਕੇ ਬਰੂਦ, ਇਹਦੇ 200 ਕਿਲੋਮੀਟਰ ਸ਼ਹਿਰ ਸਾਹਮਣੇ ਪੈਂਦਾ ਗੋਆ, ਉੱਥੋਂ ਪੋਰਚੁਗੀਜ਼ ਵਰਗ ਉਹ ਜਿਹੜੇ ਬਰੂਦ ਲੈ ਕੇ ਪੂਰੀ ਦੁਨੀਆ ਚ ਲੈ ਕੇ ਜਾਂਦੇ ਸੀਗੇ। ਇਹ ਗੋਆ ਸ਼ਹਿਰ ਵੀ ਅਚਾਨਕ ਨਹੀਂ ਵਸ ਗਿਆ, ਇਹ ਸਾਰੀਆਂ ਕੜੀਆਂ ਆਪਸ ਚ ਜੁੜੀਆਂ ਹੋਈਆਂ। ਸਾਨੂੰ ਇਹ ਤਰੀਕੇ ਨਾਲ ਗੱਲ ਨਹੀਂ ਦੱਸੀ ਗਈ। ਆਹ ਅੱਜ ਵੀ ਗਵਾਹੀ ਦਿੰਦੇ ਨੇ ਜਿਹਨਾਂ ਨੂੰ ਕ੍ਰਿਮੀਨਲ ਟ੍ਰਾਈਬ, ਜਰਾਮ ਪੇਸ਼ਾ ਮੁਜਰਿਮ, ਅੰਗਰੇਜ਼ਾਂ ਨੇ 2 ਸਾਲ ਇਹਨਾਂ ਨੂੰ ਕਰਕੇ ਰੱਖਿਆ, ਜਿਹੜੇ ਲੋਕ ਤਿਆਰੀ ਕਰ ਰਹੇ ਸੀਗੇ। ਅਸੀਂ ਮਾਈਕਰੋ ਮਿਨੋਰਟੀ ਚ ਕਦੇ ਵੀ ਨਹੀਂ ਸੀ, ਲੋਕ ਅੱਜ ਵੀ ਸਿੱਖੀ ਸਰੂਪ ਚ ਬੈਠੇ ਨੇ ਔਰ ਵੇਟ ਕਰਦੇ ਨੇ ਜੀ। ਲੇਕਿਨ ਅਸੀਂ ਅੱਜ ਤੱਕ ਤਾਂ ਡਾਕੂਮੈਂਟੇਸ਼ਨ ਵੀ ਨਹੀਂ ਹੋਈ ਕਿ ਗੁਰੂ ਨਾਨਕ, ਮਤਲਬ ਗੁਰੂ ਨਾਨਕ ਪਾਤਸ਼ਾਹ ਜਿੱਥੇ ਜਿੱਥੇ ਗਏ ਨੇ, ਅਸੀਂ ਅੱਜ ਤੱਕ ਪਹੁੰਚਣਾ ਤਾਂ ਬੜੀ ਦੂਰ ਦੀ ਗੱਲ, ਅੱਜ ਤੱਕ ਇਹ ਵੀ ਨਹੀਂ ਸਮਝਿਆ ਕਿ ਗੁਰੂ ਨਾਨਕ ਪਾਤਸ਼ਾਹ ਦੀ ਐਡੀ ਵੱਡੀ ਕੰਮ ਸੀਗਾ ਕੀ। ਤੇ ਉਹ ਜਿਹੜੇ ਸਾਨੂੰ ਖੂਹ ਦਾ ਡੱਡੂ ਬਣਾ ਕੇ ਜਦੋਂ ਪੇਸ਼ ਕੀਤਾ ਗਿਆ ਤੇ ਇਹ ਗੱਲਾਂ ਅਲਟੀਮੇਟਲੀ ਨਹੀਂ ਬਾਹਰ ਆਈਆਂ। ਔਰ ਇਹ ਉਹ ਪਿਕਚਰ ਜਿਸ ਤੋਂ ਵਣਜਾਰੇ ਦੁਬਾਰਾ ਇਕੱਠੇ ਹੋਣੇ ਸ਼ੁਰੂ ਹੋਏ ਮਾਰਚ ਦੇ ਮਹੀਨੇ ਚ, ਮੈਂ ਕਿਉਂਕਿ ਮੈਂ ਕੋਈ ਵੀ ਕਿਸੇ ਕੰਨ ਰਸਤੇ ਨਹੀਂ ਗਿਆ, ਕਿਸੇ ਨੇ ਗੱਲ ਕਹਿਤੀ, ਮੈਂ ਜੋ ਗੱਲਾਂ ਸੁਣੀਆਂ ਜਾ ਕੇ ਖੁਦ ਗਰਾਊਂਡ ਤੇ ਵੈਰੀਫਾਈ ਕੀਤੀਆਂ ਕਿ ਕਿਆ ਇਹ ਗੱਲ ਸੱਚੀ ਹੈ ਕਿ ਝੂਠੀ ਹੈ। ਲੇਕਿਨ ਉਹ ਗੱਲਾਂ ਸੱਚੀਆਂ ਨੇ ਜੋ ਮੌਕੇ ਤੇ ਅੱਜ ਇਸ ਗੱਲ ਦਾ
ਦਵਾਈ ਦਿੰਦੇ ਆ। ਇਹ ਬੁੱਕਸ ਕਈ ਲੈਂਗੁਏਜਿਸ ਆ ਚੁੱਕੀਆਂ ਨੇ, ਮਰਾਠੀ ਚ ਵੰਜਾਰੇ ਬੈਠੇ ਨੇ। ਸਮਾਂ ਆਗਿਆ ਨਹੀਂ ਦਿੰਦਾ, ਮੇਰਾ ਸਮਾਂ ਕੰਪਲੀਟ ਹੋ ਚੁੱਕਿਆ ਔਰ ਮੌਕਾ ਮਿਲੇਗਾ ਤੇ ਹੋਰ ਵੀ ਗੱਲਾਂ ਰੱਖਾਂਗੇ। ਫਿਜ਼ਨੋ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ 24-25-26 ਦਾ ਪ੍ਰੋਗਰਾਮ ਹੈ, ਤਿੰਨ ਦਿਨ ਮੈਂ ਉੱਥੇ ਹੀ ਹਾਂ। ਅਸੀਂ ਇਹ ਬੁੱਕਸ ਫ੍ਰੀ ਆਫ ਕੋਸਟ ਦੇਵਾਂਗੇ ਜੀ ਉੱਥੇ, ਔਰ ਇਸੀ ਆਹੀ ਜਿਹੜੇ ਤੱਥ ਨੇ ਸਿੱਖ ਇਤਿਹਾਸ ਦੇ ਉੱਥੇ ਅਸੀਂ ਜੋ ਕਿ ਭਾਈ ਲੱਕੀ ਸ਼ਾਹ ਵੰਜਾਰੇ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੀ ਸੁਵੇਗ ਸਿੰਘ ਜੀ ਹੁਣਾਂ ਦੇ ਜੋ ਸੰਗੀ ਸਾਥੀ ਨੇ ਉਹਨਾਂ ਨੇ ਉੱਥੇ ਇੰਤਜ਼ਾਮ ਕੀਤਾ, ਇਹਨਾਂ ਦੇ ਹੀ ਇਨਵੀਟੇਸ਼ਨ ਸੇ ਮੈਂ ਇੱਥੇ ਆਇਆ। ਅਸੀਂ ਜੇ ਵਾਕਈ ਹੀ ਚਾਹੁੰਦੇ ਹਾਂ ਕਿ ਆਪਣਾ ਗੁਰ ਇਤਿਹਾਸ ਨੂੰ ਸਮਝੀਏ ਤੇ ਪਹੁੰਚੋ ਜੀ, ਪਹੁੰਚ ਕੇ ਉੱਥੇ ਬੁੱਕਸ ਲੈ ਕੇ ਜਾਓ। ਕੁਛ ਬੁੱਕਸ ਮੇਰੇ ਕੋਲ ਗੱਡੀ ਚ ਵੀ ਪਈਆਂ, ਉਹੀ ਹੈ ਗੁਰੂ ਨਾਨਕ ਪਾਤਸ਼ਾਹ ਹਲੀਮੀ ਰਾਜ, ਔਰ ਮੈਂ ਤੁਹਾਨੂੰ ਇਸ ਗਰੰਟੀ ਨਾਲ ਕਹਿ ਸਕਦਾ ਕਿ ਕਿਸੇ ਕੋਲ ਇਹ ਗੱਲ ਦੀ ਰਿਸਰਚ ਨਹੀਂ ਹੈ, ਕਿਉਂਕਿ ਜਦ ਤੱਕ ਕੜੀਆਂ ਨਾਲ ਕੜੀਆਂ ਨਹੀਂ ਜੋੜੀਆਂ ਜਾਣਗੀਆਂ ਕੋਈ ਵੀ ਇਤਿਹਾਸਿਕ ਤੱਤ ਸਾਹਮਣੇ ਹੀ ਆਏਗਾ। ਬਾਣੀ ਦਾ ਫਰਮਾਨ ਹੈ, ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ। ਇਹੀ ਦੋ ਗੱਲਾਂ ਕਹਿੰਦੇ ਹੋਏ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਸਰਦਾਰ ਗਗਨਦੀਪ ਸਿੰਘ ਜੀ, ਜਿਨ੍ਹਾਂ ਨੇ ਹਲੀਮੀ ਰਾਜ ਦੇ ਸੰਬੰਧ ਵਿੱਚ ਸਾਨੂੰ ਬਹੁਤ ਕੁਛ ਦਿੱਤਾ, ਅਤੇ ਉਹ ਉਹਨਾਂ ਦਾ ਹਾਰਦਿਕ ਧੰਨਵਾਦ। ਅਤੇ ਪੁਸਤਕ ਇਹਨਾਂ ਕੋਲ ਲੈਣੀ ਤਾਂ ਉਹ ਬਾਹਰ ਘਰ ਦੇ ਵਿੱਚ ਉਹਨਾਂ ਰੱਖੀਆਂ ਅਤੇ ਲੈ ਸਕਦੇ ਹੋ ਤੁਸੀਂ। ਹੁਣ ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਉਹਨਾਂ ਬੈਣੀਵਾਲ ਨੂੰ ਕਿ ਉਹ ਉਹਨਾਂ ਨੂੰ ਸਨਮਾਨਿਤ ਕਰਨਗੇ, ਨਾਲ ਬਾਜਵਾ ਸਾਹਿਬ ਜੀ ਨੂੰ ਬੇਨਤੀ ਆ ਕੇ ਉਹਨਾਂ ਨੂੰ ਕਿਹਾ ਆ ਕੇ ਅਤੇ ਉਹਨਾਂ ਨੂੰ ਸਰੋਪਾ ਬਖਸ਼ਿਸ਼ ਕਰਨ ਜੀ ਬਾਜਵਾ ਸਾਹਿਬ। ਅਤੇ ਗਗਨਦੀਪ ਸਿੰਘ ਜੀ ਨੂੰ ਬੇਨਤੀ ਆ ਕੇ ਉਹ ਸਵੀਕਾਰ ਕਰਨ ਜੀ। ਆ ਗਿਆ ਜੀ, ਤੁਹਾਡੇ ਪਿੱਛੇ ਆ ਬਾਜਵਾ ਸਾਹਿਬ।

0: ਸਿਆਣਿਆਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਸੋ ਹੁਣ ਸਮਾਪਤੀ ਵਾਲੇ ਪਾਸੇ ਵਧਾਂਗੇ ਜੀ। ਪਹਿਲਾਂ ਸਲੋਕ ਪੜ੍ਹਿਆ ਜਾਏਗਾ ਅਤੇ ਉਸ ਤੋਂ ਬਾਅਦ ਅਰਦਾਸ ਅਤੇ ਬਾਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਕਲ ਜਗਤ ਚੰਗੀਆਂ ਜਾਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸਕਤ ਕਾਲ ਨਾਨਕ ਤਿਮ ਕੁਝ ਲੈ ਕੇ ਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।

ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈਂ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਥ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਹਿਰ ਆਏ ਤੇ ਦੇਖਦੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਡਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ ਗਈਆਂ ਮਹਾਰਾਜ ਜੀ ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀਓ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਸਰਦਾਰ ਬਲਰਾਜ ਸਿੰਘ ਗਿੱਲ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਪਹੀ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

0: ਸਿੱਖਿਆ ਕਰੇ ਗੁਰ ਕਲਗੀ ਧਰ ਜਗਦੀਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾ ਦੀ ਤਰਿਆ ਰੇ ਗੁਰ ਨਾਨਕ ਜਿਣ ਸੁਣਿਆ ਵੇਖਿਆ

ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭੂ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕੋ ਓਂਕਾਰ ਸਤ ਗੁਰ ਪ੍ਰਸਾਦ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਫਿਰ ਗਰ ਗਾਓ ਸੁਹਿਲਾ ਸਿਮਰੋ ਸੁਜਨਹਾਰੋ। ਤੁਮ ਗਾਓ ਮੇਰੇ ਨਿਰਭਉ ਕਾ ਸੁਹਿਲਾ, ਹਾਂ ਵਾਰੀ ਜਿਸ ਸੁਹੇਲੇ ਸਦਾ ਸੁਖ ਹੋਏ ਰਹੋ। ਨਿਤ ਨਿਤ ਜਿਹੜੇ ਸੰਭਾਲਿਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾ ਤੇਕ ਮੁਣ ਸੁਮਾਰ। ਸੰਬਤ ਸਾਹ ਲਿਖਿਆ ਮਿਲਕਰ ਪਾਉ ਤੇ ਦੇਹੋ ਸਜਣ ਅਸੀਂ ਸੁਣੀਆਂ ਜੋ ਹੋ ਐਸਾ ਸਿਓ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਪੁਣ। ਸਦਨ ਹਾਰਾ ਸੁਮਰੀਏ ਨਾਨਕ ਸੇ ਦੇ ਅਮਨ ਰਾਗਾ ਸਾ ਮਹਿਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਸਿਆਂ ਕੜੀਆਂ ਪੈਰਾਂ ਤਿੱਥੀ ਵਾਰੀ ਮਾਹੋ ਹੋਆ। ਸੂਰਜ ਜੇ ਕੋਰੂ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਰਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਅਨਹਦਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾਇਕ ਤੋ ਹੀ। ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿੱਚ ਰਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵ ਹੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਧ ਨੂੰ ਮੋਹੇ ਆਏ ਪਿਆਸਾ। ਕਿਰਪਾ ਜਲਦੇ ਨਾਨਕ ਸਾਰੰਗ ਕੋ, ਹੋਏ ਜਾ ਤੇ ਤੇਰੇ ਨਾਇ ਵਾਸਾ ਰਾਗ। ਗੌੜੀ ਪੂਰਬੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ ਮੇ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਾਵ ਸਾਕਤ ਹਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋ ਮੈਂ ਖੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੇ, ਜਮਕਾ ਸਹਿਸਰ ਡੰਡਾ ਹੈ। ਅਰਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਹੈ। ਜਨ ਨਾਨਕ ਨਾਮ ਦਾ ਟੇਕੈ ਨਾਮੇ ਸੁਖ ਮੰਡਾ ਹੈ। ਰਾ ਗੌੜੀ ਪੂਰਬੀ ਮਹਿਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ, ਤਹਿਲ ਕੀ ਬੇਲਾ ਈਹਾਂ ਖਾਟ ਲੋ ਹਰਲਾ। ਆ ਗਏ ਬਚਨ ਸੁਹੇਲਾ, ਔਦ ਗੱਡੇ ਦਿਨ ਸਹਿ ਨਾਰੇ, ਮਨ ਗੁਰਮੇ ਕਾ ਸੁਆਰੇ ਰਹੋ। ਇਹੋ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੇ, ਹੋਰ ਸਖਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾ, ਜੋ ਗੁਰ ਤੇ ਮਨੇ ਵਸੇਰਾ। ਨਿਜ ਕਰ ਮੈਲ ਪਾਉ ਸੁਖ ਸਹਿਜੇ, ਬੋਰ ਨਾ ਹੋਏ ਗੁਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਐ ਸੁਖ ਮੰਗੈ, ਮੁਕੋ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਐ ਸੁਖ ਮੰਗੈ, ਮੁਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੁਦ ਆ ਗਏ ਅਰਦਾਸ, ਜੀਓ ਪਿੰਡ ਸਭ

ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ, ਜਿੰਨੀਆਂ ਵੀ ਸੰਗਤਾਂ ਨੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਗੁਰਮੰਤਰ ਦੇ ਜਾਪ ਕੀਤੇ ਨੇ, ਸਤਿਗੁਰੂ ਜੀ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ, ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 741 ਔਰ 742 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਹੀ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਕਿਰਪਾ ਕਰਨ, ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੀ ਮਿਟਾਵੋ। ਸਿਮਰੋ ਜਸ ਬਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਨ ਸਿਮਰਤ ਸੁਧਾਖਿਰ, ਕੀਨੇ ਰਾਮ ਨਾਮ ਏਕੋ ਆਖਿਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ। ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝ ਹੈ, ਪ੍ਰਭ ਕਾ ਸਿਮਰਨ ਸਭ ਕਿਛ ਸੁਝ ਹੈ। ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ। ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮੋਹ ਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬੇਨਾਸੀ।
सिमरन ते लागे जिन आप दयाला, नानक जन की मंगैर वाला। प्रभु को सिमरह से पर उपकारी, प्रभु को सिमरह तिन सद बलहारी। प्रभु को सिमरह से मुख सुहावे, प्रभु को सिमरह तिन सुख बिहावे। प्रभु को सिमरह तिन आत्म जीता, प्रभु को सिमरह तिन निर्मल रीता। प्रभु को सिमरह तिन आनंद कनेरे, प्रभु को सिमरह बस है हर नेरे। संत कृपा ते अन दिन जाग, नानक सिमरन पूरै भाग। प्रभ कै सिमरन कारज पूरे, प्रभ कै सिमरन कबहु न झूरे। प्रभ कै सिमरन हर गुण बानी, प्रभ कै सिमरन सहज समानी। प्रभ कै सिमरन निश्चल आसन, प्रभ कै सिमरन कमल विगासन। प्रभ कै सिमरन अनहद झुनकार, सुख प्रभ सिमरन का अंत ना पार। सिमरह से जन जिन को प्रभ मया, नानक तिन जन सरणी पया। हर सिमरन कर भगत प्रगटाए, हर सिमरन लाग वेद उपाए। हर सिमरन पय सिद्ध जति दाते, हर सिमरन नीच चहो कुंट जाते। हर सिमरन धारी सब तरना, सिमर सिमर हर कारण करना। हर सिमरन कियो सगल अकारा, हर सिमरन में आप निरंकारा। कर कृपा जिस आप बुझाया, नानक गुरमुख हर सिमरन तिन पाया। सलोक दीन दर्द दुख भंजना, घट घट नाथ अनाथ। शरण तुम्हारी आयो, नानक की प्रभ साथ। अष्टपदी जह मात पिता सोत मीत न पाई, मन ऊहा नाम तेरे संग सहाई। जय महाभयान दूत जम दल, तय केवल नाम संग तेरा चले। जह मुश्किल होवै आत भारी, हर को नाम खिन माहे उधारी। अनेक पुनः चरण करत नहीं तरै, हर को नाम कोट पाप पर हरै। गुरमुख नाम जप हौ मन मेरे, नानक पावह सुख कन्हेरे। सगल सृष्ट को राजा दुखिया, हर का नाम जपत होए सुखिया। लाख करोरी बंधन पर, हर का नाम जपत निस्तरै। अनेक माया रंग तिख ना बुझावै, हर का नाम जपत आघावै। जिह मार्ग इहो जात अकेला, तह हर नाम संग होत सोहेला। ऐसा नाम मन सदा ते आई है, नानक गुरमुख परम गत पाई है। छूटत नहीं कोट लख बाही, नाम जपत तै पार पराही। अनक बिघन जय आए संघार, हर का नाम तत्काल उधार। अनक जोन जन्म मर जाम, नाम जपत पावै बिसराम। हौ मैला मल कबहु न धोवै, हर का नाम कोट पाप खोवै। ऐसा नाम जप हो मन रंग, नानक पाइय साध कै संग। जेहे मार्ग के गने जाहे न कोसा, हर का नाम ऊहा संग तोसा। जेहे पैंडै महा अंध गुबारा, हर का नाम संग उजियारा। जहा पंथ तेरा कूना सुयानू, हर का नाम तह नाल पशानू। जह महा पयान तपत बहु काम, तय हर के नाम की तुम ऊपर शाम। जहां त्रिखा मान तुझ आकरखै, तह नानक हर हर अमृत बरखै। भगत जना की बरतन नाम, संत जना के मन बिसराम। हर का नाम दास की ओट, हर कै नाम उदरे जन कोट। हर जस करत संत दिन रात, हर हर औखद साधक मात। हर जन कै हर नाम निधान, पार ब्रह्म जन की नो दान। मन तन रंग रते रंग एकै, नानक जन कै बिरत बबेकै। हर का नाम जन को मुक्त जुगत, हर कै नाम जन को त्रिपत भुगत। हर का नाम जन का रूप रंग, हर नाम जापत कब परै न भंग। हर का नाम जन की वडयाई, हर कै नाम जन शोभा पाई। हर का नाम जन को भोग जोग, हर नाम जपत कछ नाहे बेयोग। जन राता हर नाम की सेवा, नानक पूजै हर हर देवा। हर हर जन कै मालख जीना, हर तन जन कौ आप प्रभ दीना। हर हर जन कै ओट सताणी, हर प्रताप जन अवर न जानी। ओत पोत जन हर रस राते, सुन समाद नाम रस माते। आठ पहर जन हर हर जपै, हर का भगत प्रगट नहीं छपै।
ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ, ਇਹੋ ਹਰ ਕੋ ਨਾਮ ਕਾਮਤ ਹਿਨ, ਹਰ ਹਰ ਗੁਣ ਗਾਮ ਸਭ ਤੇ ਉਤਮ, ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵੱਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰ ਮੁਖ ਨਾਮ ਪਾਵੈ ਜਨ ਕੋਏ, ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟ

ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਵ ਹੈਵਰ ਭੂਮ ਦਾਨ, ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਾਉ ਪੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸਮ ਸਰਕਸ਼ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੁ ਨ ਬਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਾਉ ਵਿਆਪੈ, ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਿਜੈ, ਛੂਟਸ ਨਾਹੀ ਊਬ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪੂ ਨਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਆਪਣੀ ਸੁਭਾ ਲੋਰੈ, ਸਾਧ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕਉ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪੁਨੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵਉ ਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ, ਆਪੇ ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਨ ਸੁਖੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭ ਹੀ ਨਾਲ, ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਵਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਵਿਸਥਾ ਤੁਜੈ ਪਿਆਰੈ ਦੂਧ, ਭਾਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖਿ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੁ ਨ ਬੂਜੈ, ਬਖਸ਼ ਲੇਹੋ ਤਉ ਨਾਨਕ ਸੀਜੈ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਪ ਕਰਨ ਨੇਤਰ ਰਸਨਾ, ਕਿਸੇ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੁ ਪ੍ਰਭ ਆਪੇ, ਆਦ ਅੰਤ ਜੋ ਰੱਖ ਨਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਾਧ ਸਦਾ ਹਜੂਰੇ, ਤਾ ਕਉ ਅੰਧਾ ਜਾਨਤ ਦੂਰੇ, ਜਾ ਕੀ ਟਹਿਲ ਪਾਵੈ ਅੰਦਰ ਗਏ ਮਾਨ, ਤਿਸੈ ਬਿਸਾਰੈ ਮੁਗਧ ਅਜਾਨ, ਸਦਾ ਸਦਾ ਇਹ ਭੁੱਲਨ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ,
करतूत पशु की मानस जात, लोक पचारा करे दिन रात, बाहर पेख अंतर मल माया, शपश नाहे कश करे छपाया।

ਬਾਹਰ ਗਿਆਨ ਤਿਹਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਾਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੈ ਭੂਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲੂਆ ਕੇ ਗ੍ਰਹਿ ਪਿੱਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਹ ਨਾਨਕ ਕਹੁ ਨ ਸਿਜਈ ਬਿਨ ਨਾਵੇਂ ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਪੀ ਨ ਦੇ ਦਸ ਪੀ ਹੈਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਬਰਤੈ ਆਨੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸ ਆਗੈ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਦੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੇ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛੁਤਾਵੈ ਜੋ ਦਿਸੈ ਸੋ ਚਲਨ ਹਾਰ ਲਪਟ ਰਹਿਓ ਤਹਿ ਅੰਧ ਅੰਧਾਰ ਬਟਾਊ ਸਿਉ ਜੋ ਲਾਵੈ ਨੇਹ ਤਾਕੋ ਹਾਥ ਨ ਆਵੈ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਨ ਧਨ ਕੁਟੰਬ ਸੁਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੁ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਹਸ ਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਭ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਪਹੇ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਕਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੈ ਬਲ ਬਲ ਜਾਓ ਰਹਿਤ ਅਵਰ ਕਾਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
ਉਪਾਵ ਸਿਆਨ ਪਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਂ ਥਨੰਤਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂਦੇਵ। ਅਸ਼ਟਪਦੀ ਜਿਹ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹੁ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੈ, ਤਿਸੇ ਤਿਆਗ ਕਤ ਅਵਰ ਲੁਭਾਵੈ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਕ ਜਸ ਗਾਵੀ ਜੈ। ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੂ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੂ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰੂ ਪ੍ਰਭ ਤਾਕੈ। ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰਹੁ ਪ੍ਰਭ ਉਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾਕੀ ਭਗਤ ਕਰੇ। ਜਿਹ ਪ੍ਰਸਾਦ ਆਭੂਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੁ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਦ ਤਿਸੈ ਧਿਆਈ। ਤਿਸੈ ਧਿਆਏ ਜੋ ਏਕ ਅਲਖੈ, ਇਹਾਂ ਊਹਾਂ ਨਾਨਕ ਤੇਰੀ ਰਖੈ। ਜਿਹ ਪ੍ਰਸਾਦ ਕਰੈ ਪੁੰਨ ਬਹੁ ਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਸ ਸਾ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਉ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹਿ, ਗੁਰਪ੍ਰਸਾਦ ਨਾਨਕ ਜਸ ਕਹਿ। ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ। ਜਿਹ ਪ੍ਰਸਾਦ ਪਰਮਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵਹਿ। ਐਸਾ ਪ੍ਰਭ ਤਿਆਗ ਅਵਰ ਕਤ ਲਾਗਾ ਹੋ, ਗੁਰਪ੍ਰਸਾਦ ਨਾਨਕ ਮਨ ਜਾਗਾ ਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਸਿਓ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਅਚ ਆਪੋ ਕਛੂ ਨਾ ਕਿਨਹੂ ਲਿਆ। ਜਿਤ ਜਿਤ ਲਾਵੋ ਤਿਤ ਲੱਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੂਤਨ ਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ।
साध कै संग अगोचर मिले, साध कै संग सदा पर फुलै, साध कै संग आवे बस पंचा, साध संग अमृत रस पुंचा, साध संग होए सब की रेन, साध कै संग मनोहर बैन, साध कै संग नकत हूं तावे, साध संग अस्थित मन पावे, साध कै संग माया ते भिन्न, साध संग नानक प्रभ सो प्रसन्न, साध संग दुश्मन सब मीत, साधु कै संग महापुनीत, साध संग किस्यो नहीं बैर, साध कै संग ना बीगा पैर, साध कै संग नाही को मंदा, साध संग जाने परमानंदा, साध कै संग नाही हो ताप, साध कै संग तजै सब आप, आपे जाने साध बढ़ाई, नानक साध प्रभु बने आई, साध कै संग न कबहू तावै, साध कै संग सदा सुख पावै, साध संग बस्त अगोचर लहै, साधु कै संग अजर सहै, साध कै संग बसै थान उचै, साधु कै संग महल पहुँचै, साध कै संग दृढ़ै सब धर्म, साध कै संग केवल पार ब्रह्म, साध कै संग पाए नाम निधान, नानक साधु कै कुरबान, साध कै संग सब कुल उधारै, साध संग साजन मीत कुटुंब निस्तारै, साधु कै संग सो धन पावै, जिस धन ते सब को वरसावै, साध संग धर्म राय करे सेवा, साध कै संग सोभा सुर देवा, साधु कै संग पाप पलायन, साध संग अमृत गुण गायन, साध कै संग सर्वथान गम, नानक साध कै संग सफल जन्म, साध कै संग नहीं कछु काल, दर्शन भेटत होत निहाल, साध कै संग कलूखत हरै, साध कै संग नरक पर हरै, साध कै संग इहां उहां सोहेला, साध संग बिशुरत हर मेला, जो इच्छा सोई फल पावै, साध कै संग ना बिरथा जावै, पार ब्रह्म साध रिद बसै, नानक उधरै साध सुन रसै, साध कै संग सुनो हर नाउ, साध संग हर के गुण गाओ, साध कै संग न मन ते बिसरै, साध संग सर पर निस्तरै, साध कै संग लगै प्रभ मीठा, साधु कै संग घट घट डीठा, साध संग पै आज्ञाकारी, साध संग गत पई हमारी, साध कै संग मिटे सब रोग, नानक साध भेटे संयोग, साध की महिमा भेद ना जानै, जीता सुनै तेता बख्यानै, साध की उपमा ते हो गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊच ते ऊची, साध की शोभा मूच ते मूची, साध की शोभा साध बनाई, नानक साध प्रभ भेद ना पाई, सलोक मन साचा मुख साचा सोए, अवर न पेखै एक सबिन कोए, नानक ए लक्षण ब्रह्म ज्ञानी होए। अष्टपदी ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोख, जैसे सूर सर्व कौ सोख, ब्रह्म ज्ञानी कै दृष्ट समान, जैसे राज रंक को लागै तुल पवान, ब्रह्म ज्ञानी कै धीरज एक, ज्यों वसुधा को खुदै को चंदन लेप, ब्रह्म ज्ञानी का यह गुनाओ, नानक ज्यों पावक का सहज स्वभाव, ब्रह्म ज्ञानी निर्मल ते निर्मला, जैसे मैल ना लागै जला, ब्रह्म ज्ञानी कै मन होए प्रगास, जैसे धर ऊपर आकाश, ब्रह्म ज्ञानी कै मित्र सत्र समान, ब्रह्म ज्ञानी कै नाही अभिमान, ब्रह्म ज्ञानी ऊच ते ऊचा, मन अपनै है सब ते नीचा, ब्रह्म ज्ञानी सेजन पए नानक जिन प्रभ आप करे, ब्रह्म ज्ञानी सगल कीरीना आत्म रस, ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते कछ बुरा न पया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल युगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पर उपकार उमाहा, ब्रह्म ज्ञानी कै नाही धंधा, ब्रह्म ज्ञानी ले भावत बंधा, ब्रह्म ज्ञानी कै होए सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार,
ब्रह्म ज्ञानी कह एक है रंग, ब्रह्म ज्ञानी कह बस है प्रभ संग, ब्रह्म ज्ञानी कह नाम आधार, ब्रह्म ज्ञानी कह नाम परवार, ब्रह्म ज्ञानी सदा सद जागत, ब्रह्म ज्ञानी अहं भूत त्यागत, ब्रह्म ज्ञानी कह मन परमानंद, ब्रह्म ज्ञानी कह कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कह होए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी को बल बल जाई है, ब्रह्म ज्ञानी कहो खोजै महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कह सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया ना जाए अध्याखर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत ना पार, नानक ब्रह्म ज्ञानी को सदा नमस्कार, ब्रह्म ज्ञानी सब सृष्ट का करता, ब्रह्म ज्ञानी साध जीवै नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी सलोक, उर पार जो अंतर नाम, सर्व मैं पिख है भगवान, निमुख निमुख ठाकुर नमस्कार, नानक ओ अपरस सगल निस्तार, अष्टपदी मिथ्या नाही रसना परस, मन में प्रीत निरंजन दर्श, परत्रय रूप न पेख नेत्र, साध की टहल संत संग हेत, करन न सुने काहू की निंदा, सब ते जाने आपस को मंदा, गुर प्रसाद बिख्या पर हरै, मन की भाषणा मन ते टरै, इंद्रिय जित पंच दुख ते रहत, नानक कोट मध्ये को ऐसा अपरस, वैष्णो सो जिस ऊपर सो प्रसन्न, बिष्ण की माया ते होए भिन्न कर्म करत होवे, नेह कर्म तिस वैष्णो का निर्मल धर्म, काहू फल की इच्छा नहीं बाछै, केवल भगत कीर्तन संग राचै, मन तन अंतर सिमरण गोपाल, सब ऊपर होवत कृपाल, आप दृढ़ अवरा नाम जपावै, नानक ओ वैष्णो परम गत पावै, भगवती भगवंत भगत का रंग, सगल त्यागै दुष्ट का संग, मन ते बिनसै सगला भरम, कर पूजै सगल पार ब्रह्म, साध संग पापा मल खोवै, तिस भगवती की मत उत्तम होवै, भगवंत की टहल करै नित नीत, मन तन अर्पै बिसन प्रीत, हर के चरण हृदय बसावै, नानक ऐसा भगवती भगवंत कौ पावै, सो पंडित जो मन प्रबुद्धै, राम नाम आत्म मैं सोदै, राम नाम सार रस पीवै, उस पंडित कै उपदेश जग जीवै, हर की कथा हृदय बसावै, सो पंडित फिर जोन न आवै, वेद पुराण सिमरत बूजै मूल, सूखम मैं जानै असथूल, चहुवर ना को दे उपदेश, नानक उस पंडित को सदा आदेश, बीज मंत्र सर्व को ज्ञान, चह वरना मैं जपै को नाम, जो जो जपै तिस की गत होए, साध संग पावै जन कोए, कर कृपा अंतर उरतारै, पास प्रेत मुगध पाथर को तारै, सर्व रोग का औखद नाम, कल्याण रूप मंगल गुण गाम, काहू जुगत कितै न पाइय धर्म, नानक तिस मिलै जिस लिखिया धुर कर्म, जिसकै मन पार ब्रह्म का निवास, तिसका नाम सत राम दास, आत्म राम तिस नदरी आया, दास दसंतन पाए तिन पाया, सदा निकट निकट हर जान, सो दास दरगै प्रवान, अपने दास को आप कृपा करै, तिस दास कौ सब सो जी परै, सगल संग आत्म उदास, ऐसी जुगत नानक राम दास, प्रभ की आज्ञा आत्म हितावै, जीवन मुक्त सो कहावै, तैसा हरख तैसा उस सोग, सदा आनंद तै नहीं वियोग, तैसा सुवरण तैसी उस माटी, तैसा अमृत तैसी बिख खाटी, तैसा मान तैसा अभिमान, तैसा रंक तैसा राजान, जो वरताए साई जुगत, नानक ओ पुरख कही है जीवन मुक्त, पार ब्रह्म के सगले ठाऊ, जित जित घर राखै तैसा तिन नाऊ, आपे करण करावण जोग, प्रभ पावै सोई फुन होग, पसै रेओ आप होए अनत तरंग, लखे न जाहे पार ब्रह्म के रंग, जैसी मत दे तैसा प्रगास, पार ब्रह्म करता अविनाश, सदा सदा सदा दयाल, सिमर सिमर नानक भय निहाल,
ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗੋ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸੁਰਮ ਮਾਹੇ ਕਈ ਕੋਟ ਪਰਦੇਸ਼ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤਿ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਭਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਪਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋ ਜਾਂਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸਨ ਪ੍ਰਭ ਪਿਆਸ ਤਿਨ ਕਉ ਮਿਲਿਓ ਪ੍ਰਭ ਅਬਿਨਾਸ਼ ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇਕ ਇਕ ਓਂਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾ ਕਾ ਅੰਤ ਨਾ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੂ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪੋ ਨੇ ਜਨ ਕਉ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸੁਰ ਕੇ ਪਿਆਰੇ ਸਲੋਕ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਣੈ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ ਭਰਮੇ ਭੂਲਾ ਦਹਿ ਦਿਸ ਧਾਵੈ ਨਿਮਖ ਮਾਹੇ ਚਾਰ ਕੁੰਟ ਫਿਰੇ ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ ਜਾ ਕਉ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾ ਗਨੈ ਜਗਦੀਸ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ
ਆਪਣੀ ਬਣਤ ਆਪ ਬਨਾਈ। ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜਿਉ ਤਿਸ ਭਾਵੈ ਸੋਈ ਫੋਨ ਥੀਓ। ਕਬਹੂੰ ਊਚ ਨੀਚ ਮੈਂ ਬਸੈ, ਕਬਹੂੰ ਸੋਗ ਹਰਖ ਰੰਗ ਹੱਸੈ, ਕਬਹੂੰ ਨਿੰਦ ਚਿੰਦ ਬਿਵਹਾਰ, ਕਬਹੂੰ ਊਬ ਆਕਾਸ਼ ਪਿਆਲ, ਕਬਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂੰ ਨਿਰਤ ਕਰੇ ਬਹੁ ਭਾਂਤ, ਕਬਹੂੰ ਸੋਏ ਰਹੇ ਦਿਨ ਰਾਤ, ਕਬਹੂੰ ਮਹਾਂਕ੍ਰੋਧ ਬਿਕਰਾਲ, ਕਬਹੂੰ ਸਰਬ ਕੀ ਹੋ ਤਰਵਾਲ, ਕਬਹੂੰ ਹੋਏ ਬਹਿ ਬਡ ਰਾਜਾ, ਕਬਹੂੰ ਪੇਖਾਰੀ ਨੀਚ ਕਾ ਸਾਜਾ, ਕਬਹੂੰ ਆਪ ਕੀਰਤ ਮੈਂ ਆਵੈ, ਕਬਹੂੰ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵਹਿ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ। ਕਬਹੂੰ ਹੋਏ ਪੰਡਤ ਕਰੇ ਬਖਿਆਨ, ਕਬਹੂੰ ਮੋਨ ਧਾਰੀ ਲਾਵੈ ਧਿਆਨ, ਕਬਹੂੰ ਤਟ ਤੀਰਥ ਇਸਨਾਨ, ਕਬਹੂੰ ਸਿੱਧ ਸਾਧਕ ਮੁਖ ਗਿਆਨ, ਕਬਹੂੰ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜਿਉਨ ਭਰਮੈ ਭਰਮੀਆ, ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨ ਕੋਏ, ਕਬਹੂੰ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੂਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ, ਬਹੁ ਲਸਕਰ ਮਾਨਕ ਉਪਰ ਕਰੇ ਆਸ, ਪਲ ਭੀਤਰ ਤਾਂਕਾ ਹੋਏ ਬਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿੰਨ ਮੈਂ ਹੋਏ ਜਾਏ ਪਸਮੰਤ, ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗੈ ਪ੍ਰਵਾਨ, ਕੋਟ ਕਰਮ ਕਰੇ ਹਉ ਤਾਰੇ, ਸਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਿੰਦਰਵੈ, ਹਰ ਦਰਗੈ ਕਹੋ ਕੈਸੇ ਗਾਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ, ਤਬ ਇਸ ਕਹੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੂਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖਟੇ ਲੱਖ ਕੋ ਉਠਤ ਹਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੀ ਕਰੈ, ਨਹਿ ਤ੍ਰਿਪਤ ਆਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸ ਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜਿਉ ਕੇਸ਼ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੇ ਬਿਵੇਕ, ਆਪੇ ਏਕ ਆਪੇ ਅਨੇਕ, ਮਰੈ ਨਾ ਬਿਨ ਸਹਿ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਬਿਸਥਾਰ, ਸਭ ਕਛ ਉਸ ਕਾ ਉਕਰਣੇ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਤਨੰਤਰ ਇਕ ਹੈ ਸੋਏ, ਆਪਣੇ ਚਾਲੇ ਤੋ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣਾ ਜਾਏ, ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੇ ਬਿਰਲੈ ਚੀਨਾ,
भला भला भला तेरा रूप अत सुंदर अपार अनूप निर्मल निर्मल निर्मल तेरी बाणी घट घट सुनी सरवण बख्याणी पवित्र पवित्र पवित्र पुनीत नाम जपै नानक मन प्रीत सलोक संत सरण जो जन परै सो जन उदरण हार संत की निंदा नानका बहुर बहुर अवतार अष्टपदी संत कै दुखन आर जा घटै संत कै दुखन जमते नहीं छुटै संत कै दुखन सुख सब जाए संत कै दुखन नरक में पाए संत कै दुखन मत होए मलीन संत कै दुखन सोभा तेहीन संत के हते कौ रखै न कोए संत कै दुखन थान प्रष्ट होए संत कृपाल कृपा जे करै नानक संत संग निंदक भी तरै संत के दुखन ते मुख पवै संतन कै दुखन काग ज्यों लवै संतन कै दुखन सर्प ज्यों न पाए संत कै दुखन त्रिगत ज्यों न किरमाए संतन कै दुखन तृष्णा मैं जलै संत कै दुखन सब को शलै संत कै दुखन तेज सब जाए संत कै दुखन नीच नीचाए संत दुखी का थाऊ को नाहे नानक संत पावै तां ओए पी गत पाहे संत का निंदक महा अत ताई संत का निंदक खिन टिकन न पाई संत का निंदक महा हत्यारा संत का निंदक परमेश्वर मारा संत का निंदक राज तेहीन संत का निंदक दुखिया अरदीन संत के निंदक कौ सर्व रोग संत के निंदक कौ सदा विजोग संत की निंदा दोख मह दोख नानक संत पावै ता उस का पी होए मोख संत का दुखी सदा अपवित संत का दुखी किसे का नहीं मित संत के दुखी कौ डान लागै संत के दुखी कौ सब त्यागै संत का दुखी महा अहंकारी संत का दुखी सदा बेकारी संत का दुखी जन्मै मरै संत की दुख ना सुख ते तरै संत के दुखी कौ ना ही ठाओ नानक संत पावै ता लय मिलाए संत का दुखी अध बीच ते टूटै संत का दुखी कितै काज ना पहुँचै संत के दुखी कौ ध्यान प्रमाइयै संत का दुखी उजड़ पाइयै संत का दुखी अंतर ते थोथा ज्यों सास बिना मृतक की लोथा संत के दुखी की जड़ किश नाहे आपन बीज आपे ही खाहे संत के दुखी कौ अवर न राखन हार नानक संत पावै तन लै उबार संत का दुखी इउं बिल लाए ज्यों जल बिहून मछली तड़फड़ाए संत का दुखी भूखा नहीं राजै ज्यों पावक ईधन नहीं त्रपै संत का दुखी छुटै अकेला ज्यों बुआड़ तिल खेत माहे दोहेला संत का दुखी धर्म ते रहत संत का दुखी सद मिथ्या कहत किरत निंदक का तुर ही पया नानक जो तिस पावै सोई थिया संत का दुखी बिगड़ रूप होए जाए संत के दुखी को दरगाह मिले सजाए संत का दुखी सदा सहकाई है संत का दुखी ना मरै ना जीवाई है संत के दुखी की पूजे ना आशा संत का दुखी उठ चले निराशा संत कै दुख न त्रष्टै कोई जैसा भावै तैसा कोई होए पया किरत न मिटै कोई नानक जाने सच्चा सोए सब घट तिस की उकरने हार सदा सदा तिस कौ नमस्कार प्रभ की उस्तत करो दिन रात तिसे त्यावो सास गिरास सब काश वरतै तिसका किया जैसा करे तैसा को थिया अपना खेल आप करने हार दूसर कौन कहे विचार जिसनु कृपा करै तिस आपन नाम दे बडभागी नानक जन से सलोक तजो सियानप सुरजनौ सिमरौ हर हर राय एक आस हर मन रखौ नानक दुख परम पहु जाए अष्टपदी मन की टेक वृथि सब जान देवन को एक है भगवान जिसके दिए रहे अघाए बौर न तृष्णा लग आए मारे रखै एक आप मानुख कह किश नाही हाथ तिसका हुक्म बूझ सुख होए तिसका नाम रख कंठ पुरोए सिमर सिमर सिमर प्रभ सोए नानक बिघन न लागै कोई उस्तत मन में कर निरंकार कर मन मेरे सत व्यवहार निर्मल रसना अमृत पियो सदा सुहेला कर लेह जियो ननो पेख ठाकुर का रंग साध संग बिन सह सब संग चरण चलो मार्ग गोबिंद मिटै पाप जपिए हर बिंद कर हर कर्म सरवण हर कथा हर दरगह नानक उजल मथा बट भागी ते जन जग माहे सदा सदा हर के गुण गाहे राम नाम जो करे विचार से तनवंत गने संसार मन तन मुख बोलै हर मुखी सदा सदा जानो ते सुखी एको एक एक पछाने एत ओत कियो सोजी जाने नाम संग जिसका मन मानेया नानक तिने निरंजन जानेया गुरप्रसाद आपन आप सुझ है तिसकी जानो तृष्णा बुझ है
ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਚ ਥਾਪ ਉਥਾਪ ਅਭਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ ਸਗਲ ਸੰਸਾਰ ਉਦਹੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਣ ਪ੍ਰਭ ਕੇ ਸੇਵਕ ਦੁਖ ਵਿਸਾਰਣ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਬਡ ਪਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂੰ ਬਨ ਆਏ ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀ ਹੈ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਡਣ ਹਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੌ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਛ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਾਹੇ ਦਾਤਾਰ ਤਿਸ ਦੇਨ ਹਰ ਜਾਨੈ ਗਵਾਰ ਜਿਸ ਗੁਰ ਪ੍ਰਸਾਦ ਤੂੰ ਤੈ ਹਉ ਰੋਗ ਨਾਨਕ ਸੋ ਜਨ ਸਦਾ ਆਰੋਗ ਜਿਉ ਮੰਦਰ ਕੋ ਥਾ ਮੈਂ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਵਣਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਾਸ਼ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਹੇ ਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਪਸੰਤ ਹੈ ਸੰਗਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ ਇਹੋ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਕੈ ਸਦ ਬਲਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮ੍ਰਿਤਕ ਕੋ ਜੀ ਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਓ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ
ਭਗਤ ਭਗਤ ਸੁਨਿਐ ਤੇਹੁ ਲੋਏ, ਜਪੈ ਹਿਰਦੈ ਏਕੋ ਹੋਏ, ਸਚ ਕਰਨੀ ਸਚ ਤਾ ਕੀ ਰਹਿਤ, ਸਚ ਹਿਰਦੈ ਸਤ ਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛੁ, ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤੇ ਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ, ਸਾਧ ਤੇਰੇ ਕੀ ਚਰਣੀ ਪਾਉ, ਨਾਨਕ ਕਹਿ ਮਨ ਇਹੋ ਅਨਰਾਉ। ਮਨ ਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾ ਨੇਤਰ ਹੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾਕੈ, ਸਰਬ ਥੋਕ ਸੁਣੀਐ ਘਰ ਤਾਕੈ, ਰਾਜ ਮੈਂ ਰਾਜ ਜੋਗ ਮਹਿ ਜੋਗੀ, ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤੇ ਸਪੁਰਖ ਕਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆ ਵੈਸੇ, ਤਿਹ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨ ਆਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਪੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਅਭਿਨਾਸੀ ਏਕੰਕਾਰ, ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਬੇਦ ਪੁਰਾਨ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸ੍ਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਾਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਤੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋਤ ਸੁਭਾਵੈ ਸੋ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸੁਆਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ

ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਝਣ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕਹੋ ਭਿੰਨ ਨ ਕਹਿਣਾ ਜਾਈ ਬੂਜੈ ਬੂਜਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ

ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਹੇ ਆਕਾਸ਼ ਪਿਆਲ ਸਰਬਲੋਕ ਪੂਰਨ ਪ੍ਰਤਪਾਲ ਬਾਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸੱਸੀ ਅਰਸੂਰ ਨਖਿਅਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਬਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਬਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਭੇਖਣ ਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਧ ਅਲਿਪ ਤੋਰ ਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਨ ਲਏ ਸਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਓਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਤਾਲ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪਾਂ ਲੱਖ ਹੋਈ ਤਾਂ ਇੱਕ ਨ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹਿ ਨ ਕੋਏ। ਗਾਵੈ ਕੋ ਤਾਣੂ ਹੋਵੈ ਕਿਸੈ ਤਾਣੂ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹੇ।

ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨੁ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਟੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨ ਆਇਆ ਵਈ ਤਾ ਵਾਤ ਨ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖਸਾ ਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੁ ਸੁਣਿਆ ਹਾਥ ਹੋਵੈ ਸੁਗਾਹੁ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ।

ਵਾਓ, ਤਿਸਤੇ ਹੋਏ ਲਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖਸਾਰ, ਅਸੰਖ ਮੂਣ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ

ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਹੋਏ, ਵਿਣ ਗੁਣ ਕੀਤੇ ਭਗਤ ਨ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਉ ਕਵਣ, ਜਿਤ ਹੋਆ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ, ਥਿਤ ਵਾਰਨਾ ਜੋਗੀ ਜਾਣੈ, ਰੁਤ ਮਾਹੂ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਉ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪਾਉ ਜਾਣੈ, ਅੱਗੇ ਗਿਆ ਨ ਸੂ ਹੈ, ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹਿ ਕਹਿਣ ਕਤੇਬਾ, ਅਸਲੂ ਇੱਕ ਧਾਤ, ਲੇਖਾ

ਸਾ ਲਾਹੀ ਇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹਾ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨ ਵਿਸਰਹਿ ਅੰਤ ਨ ਸਿਫਤੀ ਕਹਿਣ ਨਾ

ਮਾਤਾ ਧਾਰ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿਤਿਆਂ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇਕੇ ਕੇ ਜਿਸਨੋ ਬਖਸੇ ਸਿਫਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀ।

ਆਖੇ ਪੜੇ ਕਰੇ ਵਖਿਆਨ, ਆਖੇ ਬਰਮੈ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸ਼ਵਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰੇ ਤਾਂ ਆਖ ਨਸ ਕਹਿ ਕੇ

ਪੈ ਘਾੜਤ ਘੜੀਐ ਬਹੁਤ ਨੂੰ, ਤਾਂ ਕੀਆਂ ਗੱਲਾਂ ਕਥੀਆ ਨਾ ਜਾਏ, ਜੇ ਕੋ ਕਹਿ ਪਿੱਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੈ

ਨਾਮ ਵਸੈ ਮਨ ਮਾਹੀ, ਤਿੱਥੈ ਭਗਤ ਵਸੈ ਕੇਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਪਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਤਸਵੀਂ ਤਵੈ ਪ੍ਰਸਾਦ ਸਵਈਏ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਯੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ ਨੂਪੂ ਤੰਗ ਸੁਰੰਗ ਸੁਵਾਰੇ, ਓਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਫਲੀ ਬਿਤ ਨਿਆਵਤ ਸੀਸ ਨ ਦਾਤ ਵਿਚਾਰੇ, ਇਤੇ ਭਏ ਤੂੰ ਕਹਾ ਭਏ ਭੂਪ ਤੰਤ ਕੋ ਨਾਂਗੇ ਪਾਏ ਪਧਾਰੇ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੀਰਤ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਸਿੱਖੈ, ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਪਿੱਖੈ, ਪਾਉਣ ਆਹਾਰ ਜਤੀ ਜੈ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ, ਸ਼ੁੱਧ ਸਿਪਾਹ ਦੁਰੰਤ ਦੁਬਾਹ ਸੁਸਾਸਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ, ਤੋਰ ਅਰੀਨ ਮਰੂਰ ਵਾਸਨ ਮਾਤਿਮ ਤੰਗਨ ਮਾਨ ਮਲੈਂਗੇ, ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ, ਬੀਰ ਅਪਾਰ ਵਡੇ ਬਰਿਆਰ ਅਬਚਾਰੈ ਸਾਰ ਕੀ ਧਾਰ ਪੁਛਈਆ, ਤੋਰਦ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜ ਗੜਾਨ ਕੇ ਤੋੜ ਨਹਾਰ ਸੋ ਬਾਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦਿਵਈਆ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿੱਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਤਾਪ ਤਪੈਂਗੇ, ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬਪੁੰਜ ਕਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਿਰਾਦ ਜੌਂ ਤ੍ਰਿਲੋਕ ਕੋ ਰਾਜ ਕਰੈਂਗੇ, ਕੋਟ ਇਸ ਨਾਨਕ ਜਾਦਿਕ ਦਾਨ ਨੇਕ ਸਵੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮਫਾਸ ਪਰੈਂਗੇ, ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇ ਤਰੈਂਗੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਭਗਤ ਧਿਆਨ ਲਗਾਇਓ, ਨਾਥ ਫਿਰਿਓ ਲਿਆ ਸਾ ਸਮੁੰਦਰਨ ਲੋਕ ਗਯੋ ਕਰ ਲੋਕ ਗਵਾਇਓ, ਗਾਸ ਕੀਓ ਬਖਿਆਨ ਸੁ ਬੈਠ ਕੈ, ਸੇ ਐਸੀ ਸੁਬੈਸ ਬਿਤਾਇਓ, ਸਾਚ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ, ਤਿਨਹੀਂ ਪ੍ਰਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਕਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ। ਕਬਿ ਉਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ। ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੁ। ਆਪ ਹਾਦੈ ਮੋਹਿ ਬਚਾਵੁ, ਸੁਖੀ ਬਸੈ ਮੋਰੋ ਪਰਿਵਾਰਾ। ਸੇਵਕ ਸਿੱਖ ਸਭੈ ਕਰਤਾਰਾ, ਮੂਹ ਰੱਛਾ ਨਿਜ ਕਰ ਦੈ ਕਰੀਐ। ਸਭ ਬੈਰਨ ਕੁਆ ਸੰਘਰੀਐ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨ ਧਿਆਉ। ਜੋ ਪਰਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ। ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਦੈ ਮੁਝੈ ਉਵਰੀਐ। ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂਚੁ ਸਦਾ ਹਮਾਰੇ ਪੱਛਾ। ਸ੍ਰੀ ਅਸ ਤੁਝ ਜੁ ਕਰੇ ਹੋ ਰੱਛਾ, ਰਾਖ ਲਿਖੁ ਮੋਹਿ ਰਾਖਨ ਹਾਰੇ। ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ। ਤੁਮ ਹੋ ਪੁਰੀ ਚਤੁਰ ਦਸ਼ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ। ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਸਕਲ ਕਾਲ ਕਾ ਕੀਆ ਤਮਾਸਾ, ਚਵਨ ਕਾਲ ਜੋਗੀ ਸ਼ਿਵ ਕੀਓ। ਬੇਦ ਰਾਜ ਬ੍ਰਹਮਾ ਜੂ ਥੀਓ, ਚਵਨ ਕਾਲ ਸਭ ਲੋਕ ਸੁਵਾਰਾ। ਨਮਸਕਾਰ ਹੈ ਤਾਹ ਹਮਾਰਾ, ਚਵਨ ਕਾਲ ਸਭ ਜਗਤ ਬਨਾਇਓ। ਦੇਵ ਦੈ ਜਚਨ ਉਪਜਾਇਓ, ਆਦਿ ਅੰਤਿ ਕੈ ਅਵਤਾਰਾ। ਸੁਹੀ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ। ਸਕਲ ਪ੍ਰਜਾ ਜਿਨੇ ਆਪ ਸੁਵਾਰੀ, ਸਿਵਕਨ ਕੋ ਸਭ ਗੁਣ ਸੁਖ ਦਿਓ। ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੀ ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸਥੂਲਾ। ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ। ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ। ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਕ ਕਰਾ ਕਰਤਾਰਾ। ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਕ ਕਰਤ ਹੋ ਕਬਹੂ। ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸਿਰਫ ਸਭ ਧਾਰੈ। ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ। ਜਾਣਤ ਬੇਦ ਭੇਦ ਹਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ। ਵਾਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ। ਜਾ ਕੋ ਭੇਵ ਨ ਪਾਵਤ ਬੇਦਾ, ਤਾਕਾ ਕਰਪਾਨ ਅਨੁਮਾਨਤ। ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕੈਤ ਸਦਾ ਸਿਵ। ਨਿਰੰਕਾਰ ਕਾ ਚੀਨਿਤ ਨੈ ਭੇਵ, ਆਪ ਆਪਣੀ ਬੁੱਧ ਹੈ ਜੀਤੀ। ਵਰਨਤ ਭਿੰਨ ਭਿੰਨ ਤੁਹੇ ਤੀਤੀ, ਤੁਮਰਾ ਲੱਗਾ ਨਾ ਜਾਏ ਪਸਾਰਾ। ਕੇ ਭੇ ਸਜਾ ਪ੍ਰਥਮ ਸੰਸਾਰ ਆਏ, ਕੈ ਰੂਪਾ ਅਨੂਪ ਸਰੂਪਾ। ਰੰਕ ਭਇਓ ਰਾਵ ਕੈ ਭੂਪਾ, ਅੰਡ ਜੇਰ ਸੇਤ ਜਕੀਨੀ। ਉਤਪੁਜ ਕਾਨ ਬਹੁਰ ਰਜ ਦੀਨੀ, ਕਉ ਫੂਲ ਰਾਜਾ ਹਵੈ ਬੈਠਾ। ਕਉ ਸਿਮਟ ਭੈ ਸ਼ੰਕਰ ਕੈਠਾ, ਸਿਗਰੀ ਸਿਰਸ ਦਿਕਾਏ ਅਚੰਭ ਭਵ। ਆਦਿ ਜੁਗਾ ਸਰੂਪ ਸੁਹ ਅੰਭ ਭਵ, ਅਬਰੱਛਾ ਮੇਰੀ ਤੁਮ ਕਰੋ। ਸਿੱਖ ਉਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਤੁਪਾਤਾ। ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸ ਤੁਝ ਤਵ ਸਰਨੀ ਪਰੇ। ਤਿਨਕੇ ਦੁਸ਼ਟ ਦੁਖ ਤਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ। ਤਿਨਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕੇ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਹੀਂ ਸਭ ਕਾਲਾ, ਦੁਸ਼ਟ ਅਰਿਸ਼ਟ ਰਹਿ ਤਤਕਾਲਾ। ਕਿਰਪਾ ਦ੍ਰਿਸ਼ ਸੰਜਾਹੇ ਨਿਹਰਿਉ, ਤਾਂ ਕੇ ਤਾਵ ਤਨਕ ਮੈਂ ਹਰਿਉ। ਰਿੱਧ ਸਿੱਧ ਕਰਮੁ ਸਭ ਹੋਈ, ਦੁਸ਼ਟ ਚਾਹ ਚਵ ਸਕੈ ਨ ਕੋਈ। ਏਕ ਵਾਰ ਜਿਨ ਤੋ ਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਭਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇਰਾ। ਖੜ ਕੇਤ ਮੈਂ ਸਰਨ ਤਿਹਾਰੀ, ਆਪ ਹਾਦੈ ਲਿਹੁ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖ ਇਨ ਕੋ ਛੈ ਕਰਤਾ। ਸ੍ਰੀ ਅਸਤੁਜਾ ਭੈ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਭਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ ਅੜਿਲ। ਸੁਣੈ ਗੁੰਗ ਜੋ ਆਹੇ ਸੁਰਸ ਨ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਲਣਾ ਤਿੰਨ ਨਰਕੇ ਰਹਿ, ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹਿ ਚੌਪਈ। ਸੰਬਤ ਸਤਰੈ ਸਹਿਸ ਪੁਨੀ ਜੈ, ਅਰ ਸਹਿਸ ਪੁਨ ਤੀਨ ਕਹੀ ਜੈ। ਭਾਦਰ ਸੁਦੇਸ਼ ਮੇਰਾ ਵਾਰਾ, ਤੀਰਥ ਤਦਰਵ ਗ੍ਰੰਥ ਸੁਧਾਰਾ। ਸੁਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੁਆਂਕ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹਿ ਮਤੇਕ ਨ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹਿ ਅਮੇਕ ਨਾ ਜਾਨਿਓ। ਸ੍ਰੀ ਸੁਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕੋ ਛਾਟ ਕੈ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾਟ ਕੈ, ਗਹਿਓ ਤੁਹਾਰੋ ਦੁਆਰ।
ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਾ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸੁਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੀ ਸਾਹਿਬਾ ਕਿਆ ਨਾਹੀ ਘਰ ਤੀਰੈ, ਘਰ ਤਾਂ ਤੀਰੈ ਸਭ ਕਿਚੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੀਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੀ ਕਲਾ, ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਵੈ ਬਾਚੋ, ਕਿਆ ਕਰੇ ਵੇਚਾਰੀਆ, ਤੁਦਵਾਸ ਸਮਰੱਥ ਕੋ ਨਾਹੀ, ਕਿਰਪਾ ਕਰਬਨ ਵਾਰੀਆ, ਇਸਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹੇ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਕੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰਿ ਕੱਟੇ ਗਿਆਨ ਅੰਜਨ ਸਾਰੇ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸੁਆਰਿਆ, ਕਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰ ਹਿਦਾ ਤੇ ਸਿੱਖ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸਦੇ ਪਿਆਰੇ ਸੁਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਏ, ਤਨ ਮਨ ਤਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਈਏ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ, ਨਾ ਹੀ ਤੇਰੇ ਨਾਲੇ ਸਾਥ ਤੇਰੇ ਚੱਲੈ, ਨਾ ਹੀ ਤਿਸ ਨਾਲ ਕਿਉਂ ਚਿਤ ਲਾਈ, ਐਸਾ ਕੰਮ ਉਲੇ ਨਾ ਕੀਚੈ, ਜਿਤੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਗੋਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਾਮੇ ਤਿਰੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਕੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੋਂ ਦੋ ਪਾਏ, ਇੱਕ ਵੇਖ ਪਰਸਨ ਆਇਆ, ਲਵ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾ ਹਕੀਰੀ, ਬਿਖ ਮਾਰਗ ਚੱਲਣਾ, ਲਵ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖਨਿਹੋ ਤਿੱਖੀ ਵਾਲੋ ਨਿਕੀਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੀ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੀ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਪਰ ਕਿਰਪਾ, ਜਿਨ੍ਹਾਂ ਮਿਲਾਹੀ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ, ਇਹੋ ਸੋਹਿਲਾ ਸੁਤ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਤਿਨ ਕਹਿ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ,
ਇੱਕ ਫਿਰੈ ਘਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਭ ਸੋਇਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪੇ ਸੰਗਤ ਸੁਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੂ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਹੀ ਵਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨੀ ਜਨਮ ਜੂਵੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤੋਂ ਸੋ ਸੁਣੈ ਨਾ ਹੀ ਫਿਰੈ ਜਿਉ ਬਿਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾ ਹੀ ਮਨ ਸਤ ਸਤ ਸਮਾਣੀ ਜਿਨ ਮ੍ਰਿਤਨ ਜਿਨੀ ਖਟਿਆ ਭਲੇ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮੈ ਸੰਭਾਲੀ ਆਪ ਚੜ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਤੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਓ ਹੈ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖੋ ਕਾਣੀ ਹਰ ਹਰ ਨਿਤ ਕਰਹਿ ਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਊ ਸਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਹੂ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਊ ਸਿਵ ਸਕਤਾ ਪੁਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਏ ਆਵੇ ਕਹਿ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਕਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਵਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੋਹ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰੈ ਮੂਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਭੁੱਲ ਨਾ ਪਾਇਆ ਜਾਏ ਕਿਸੈ ਵਿਟਹੋ ਰਹੇ ਲੋਕ ਵਿਲ ਲਾਇਆ ਸਤ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਿ ਆਏ ਹਰਾ ਫਮੁੱਲ ਕਹਿ ਭਾਗ ਜਿਨ੍ਹਾਂ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣ ਜਾ ਰਹਾ ਹਰ ਰਾਸ ਮੇਰੀ ਮਨ ਵਣ ਜਾ ਰਹਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹ ਖਟਿਓ ਦਿਹਾੜੀਓ ਤਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਰਾਸ ਮੇਰੀ ਮਣ ਹੋਆ ਬਣ ਜਾ ਰਹੇ ਰਸਨਾ ਤੂੰ ਮਨ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿੱਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬੋੜ ਨਾ ਤ੍ਰਿਸ਼ਨ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ
कह नानक होर अनलसा विसरे चार वसै मन आए। ये शरीरा मेरे हर तुम मैं जोत रखीता तू जग में आया, हर जोत रखी तुद विचता तू जग में आया। हर आपे माता आपे पिता जिन ज्यो पाए जग दिखाया, गुर प्रसादी बुझिया था चलत हुआ चलत नदरी आया। कह नानक सृष्ट का मूल रचिया जोत रखीता तू जग में आया। मन चाओ भया प्रभागम सुनया, हर मंगल गाओ सखी गृह मंदिर बनया। हर गाओ मंगल नि सखिए सोग दुख न व्यापे, गुर चरण लागे जिन सुभागे अपना फिर जापे। अनहत बाणी गुर शब्द जानी, हर नाम हर रस भोगू। कह नानक प्रभा मिलया करण कारण जोगो, ई शरीरा मेरिया इस जग में आए। कह क्या तुद कर्म कमाया, के कर्म कमाया तुद शरीरा जा तू जग में आया। जिन हर तेरा रचन रचिया सो हर मन न वसाया, गुर प्रसादी हर मन वसिया पूर्व लिखिया पाया। कह नानक यो शरीर प्रवान हुआ जिन सत पुरुषों चित लाया। ए नेत्र हो मेरे हो हर तुम मैं जो तरी, हर बिन वरना देखो कोई, हर बिन वरना देखो कोई। नदरी हर निहालिया वे संसार तुम देख देव, हर का रूप है रूप नदरी आया। गुर प्रसादी बुझिया जा वेखा हर एक है, हर बिन वरना कोई। कह नानके नेत्र अंध से सतगुर मिले तिव दृष्ट होई। हे सर्वण हो मेरे हो सच है सुन नैनो पठाई, सच है सुन नैनो पठाई। शरीर लाए सुनो सत बाणी जिस सुनी, मंतन हरिया हुआ रसना रस मानी। सच अलख विडानी ताकि गत कही न जाए, कह नानक अमृत नाम सुनो पवित्र हुओ। सच है सुन नैनो पठाए, हर जियो को बंद रख वज पौन जाया। बजाया वाजा पावनो द्वारे प्रगट किए, दसवां गुप्त रखाया। गुरुद्वारे लाए पावन इतना दसवां द्वार दिखाया। तह नी गुरूप नव नव निद किष्टांत न जाई पाया। कह नानक हर प्यार जियो गुफांत रख वाजा पवन बजाया। यो साचा सोयला साचे कर गावो, पावो ता सोयला घर सचे। जिथे सदा सच त्यावे सचो त्यावे, जा तुद पावे गुरमुख जिना बुझावे। सत सबना का कसम जिस बख्शे सो जन पावे। कह

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਟੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਦਾਵੈ ਧਾਈ, ਸਭ ਥਾਈ ਹੋਇ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਇ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਖਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਦਸਵੇਂ ਪਾਤਸ਼ਾਹ ਕੀ ਆਤਮਿਕ ਜੋਤ, ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗਰੀਬ ਨਿਵਾਜ ਦਾਤਾਰ ਜੀ, ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੇ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰ ਜੀ ਆਪ ਜੀ ਦੀ ਬਖਸ਼ਿਸ਼ ਸਦਕਾ ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜੇ ਦਰਬਾਰ ਅੰਦਰ ਆਪ ਜੀ ਕੀ ਅਗਾਧ ਬੋਧ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਨਿਤਨੇਮ ਬਾਣੀਆਂ ਦੇ ਪਾਠ ਹੋਏ, ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ, ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ, ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਮਿਹਰਾਂ ਕਰਨੀਆਂ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਦੀ ਦਾਤ, ਵਿਚਾਰਨ ਦੀ ਦਾਤ ਨੂੰ ਸੰਗਤ ਨੂੰ ਪ੍ਰਦਾਨ ਕਰਨੀ, ਸਤਿਗੁਰੂ ਜੀ ਉਹ ਕਿਰਪਾ ਕਰਨੀ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰ ਲੈਣੀ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਦੇ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਸੱਚੇ ਪਾਤਸ਼ਾਹ ਜੀ ਦੇਸ਼ ਪ੍ਰਦੇਸ਼ ਰੱਖਿਆ ਕਰਨੀ, ਰਹਿਮਤਾਂ ਕਰਨੀਆਂ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ। ਸਤਿਗੁਰੂ ਜੀ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਤਨ ਮਨ ਧਨ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ, ਰਹਿਮਤਾਂ ਕਰਨੀਆਂ। ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕਰਕੇ ਭਾਵਨਾ ਸਹਿਤ ਸ਼ਰਧਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਰਹਿਮਤਾਂ ਕਰਨੀਆਂ, ਸਦਾ ਅੰਗ ਸੰਗ ਵਰਤਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁੱਖ ਭਾਣੇ ਅੰਦਰ ਬਤੀਤ ਹੋਈ, ਦਿਨ ਚੜਿਆ ਆਪਣੇ ਭਾਣੇ ਅੰਦਰ ਬਤੀਤ ਕਰਵਾ ਲੈਣਾ। ਸਤਿਗੁਰੂ ਜੀ ਉਹ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ
ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ। ਕਰੋ ਕਿਰਪਾ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ।

ਜਾਓ। ਭਗਤ ਇਹੁ ਮਨ ਠਹਿਰਾਵੈ ਬਲਿਉ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸੁਕਹੁ ਟਲ ਗੁਰ ਸੇਵੀਐ ਅਹਿ ਨਿਸ ਸਹਿਜ ਸੁਭਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰੇ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ, ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਦਿਨ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਾਵਨ ਅੰਗ 741 ਉੱਪਰ ਸੁਭਾਏਮਾਨ ਹੈ। ਪੰਚਮ ਪਾਤਸ਼ਾਹ ਜੀ ਇਹ ਬਖਸ਼ਿਸ਼ ਮਿਹਰਾਮਤ ਕਰਦੇ ਹਨ ਕਿ ਇਹ ਭਾਈ ਗੁਰੇ ਆਪਣੇ ਉੱਪਰ ਵੱਲ ਜਾਈਏ, ਆਪਣੇ ਗੁਰੂ ਤੋਂ ਸਦਾ ਵਾਰਨੇ ਬਲਿਹਾਰਨੇ ਜਾਈਏ, ਜਿਸ ਦੀ ਕਿਰਪਾ ਦੇ ਨਾਲ ਆਠ ਪਹਿਰ ਹਰ ਹਰ ਜਸ ਗਾਈਏ। ਅੱਠੇ ਪਹਿਰ ਜੇ ਪਰਮਾਤਮਾ ਨੂੰ ਗਾਉਣ ਦਾ ਚਾਉ ਪੈਦਾ ਹੁੰਦਾ ਹੈ, ਪ੍ਰੀਤ ਪੈਦਾ ਹੁੰਦੀ ਹੈ, ਤੇ ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਕਿਰਪਾ ਸਦਕਾ ਹੀ। ਗੁਰਪ੍ਰਸਾਦ ਨਾਮ ਨਾ ਵਿਸਰੈ, ਗੁਰੂ ਦੀ ਕਿਰਪਾ ਹੋਵੇ ਜਿਸ ਤੇ, ਉਹਨੂੰ ਅੱਠੇ ਪੈਰ ਪਰਮਾਤਮਾ ਦਾ ਨਾਮ ਚੇਤੇ ਰਹਿੰਦਾ ਹੈ। ਸਿਮਰਉ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਮੈਂ ਆਪਣੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਨੂੰ ਸਦਾ ਸਿਮਰਦਾ ਰਹਾਂ, ਕਿਉਂਕਿ ਉਹੀ ਸਾਰੇ ਘਟਾਂ ਦਾ, ਸਾਰੇ ਹਿਰਦਿਆਂ ਦਾ ਅੰਤਰਜਾਮੀ ਹੈ, ਸਭ ਦੇ ਘੱਟ ਘੱਟ ਦੇ ਅੰਦਰ ਦੀ ਜਾਣਨ ਵਾਲਾ ਹੈ। ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਇਹੀ ਅਸਲੀ ਪੂਰਨ ਨਿਰਮਲ ਰੀਤੀ ਹੈ, ਨਿਰਮਲ ਕਰਮ ਹੈ, ਕਿ ਜਦੋਂ ਜੀਵ ਦਾ ਹਿਰਦਾ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਨਾਲ ਜੁੜ ਜਾਏ। ਸੰਤ ਪ੍ਰਸਾਦ ਵਸੈ ਮਨ ਮਾਹੀ, ਵਾਹਿਗੁਰੂ ਦੇ ਪਿਆਰਿਆਂ ਦੀ ਬਦੌਲਤ, ਗੁਰੂ ਦੀ ਬਦੌਲਤ, ਗੁਰੂ ਪਿਆਰਿਆਂ ਦੀ ਬਦੌਲਤ ਹੀ ਪਰਮੇਸ਼ਵਰ ਦਾ ਨਾਮ ਹਿਰਦੇ ਵਿੱਚ ਵਸਦਾ ਹੈ, ਤੇ ਉਹ ਨਾਮ ਕੀ ਕਰਦਾ ਫਿਰ, ਜਨਮ ਜਨਮ ਕੇ ਕਿਲ ਵਿਖ ਜਾਹੀ। ਜਨਮਾਂ ਜਨਮਾਂਤਰਾਂ ਦੇ ਇਕੱਤਰ ਕੀਤੇ ਹੋਏ ਭੈੜੇ ਪਾਪ ਵੀ, ਇਕੱਠੇ ਕੀਤੇ ਹੋਏ ਪਾਪ, ਕਿਲ ਵਿਖ ਪਾਪ ਵੀ ਖਤਮ ਹੋ ਜਾਂਦੇ ਨੇ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤ ਰਵਾਲਾ। ਇਹੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ, ਮੇਰੇ ਗਰੀਬ ਤੇ ਵੀ ਇਹ ਕਿਰਪਾ ਕਰ, ਇਹ ਬਖਸ਼ਿਸ਼ ਕਰ ਕਿ ਮੈਨੂੰ ਵੀ ਆਪਣੇ ਪਿਆਰਿਆਂ ਦੀ ਸੰਤ ਧੂੜ ਦੇ ਦੇ, ਚਰਨਾਂ ਦੀ ਧੂੜ ਦੇ ਦੇ, ਤਾਂ ਜੋ ਉਹਨਾਂ ਦੀ ਧੂੜ ਦੀ ਬਦੌਲਤ ਮੇਰੇ ਹਿਰਦੇ ਅੰਦਰ ਵੀ ਤੇਰਾ ਨਾਮ ਵਸ ਜਾਏ, ਤੇ ਜਨਮਾਂ ਜਨਮਾਂਤਰਾਂ ਦੇ ਕਿਲਬਿਕ ਪਾਪ ਦੁੱਖ ਕੱਟੇ ਜਾਣ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਗੁਰਦੇਵ ਜੀ ਨਿਵਾਜਨ ਜੀ ਹਾਜ਼ਰੀਆਂ ਦਰ ਪ੍ਰਵਾਨ ਕਰਨ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦੇ ਜੁੱਥੇ ਪਾਸੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਚਵਾਓ ਸਿੱਖ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਬਣਾਓ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਸਿਵ ਪਿਆ ਆਖਣਾ ਜਾ ਪਏ ਜੇ ਕਿਸੇ ਆਣੇ ਰਾਸ ਨਾਨਕ

ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ

0: ਨਾਨਕ ਭਾਉਂਦਿਆਂ ਗਣਤ ਨਾਨ
1: ਬੰਧਨ ਬੰਧ ਭਵਾਏ ਸੋਏ ਪੈ ਕਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰ ਹੋਏ ਉੱਡ ਨਾ ਜਾਏ ਸਿਧਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨ ਮਨ ਪਾਓ ਪੌੜੀ ਨਾ ਉਤਰਨ।

0: ਪਿੰਡਾਵੇ ਕਿਛ ਥਾਏ ਨਾ ਪਾਈ ਰਹੇ ਬਿਬਾਣੀ ਮਣੀ ਮਸਾਣੀ ਅੰਧ ਨਾ ਜਾਣਿਆ ਫਿਰ ਪਛਤਾਣੀ
1: ਸਤਿਗੁਰੂ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸਫਾਏ ਆਸ ਅੰਧੇ ਸੇ ਤੇ ਨੇ ਕੇਵਲ ਹਉ ਮੈਂ ਸ਼ਬਦ ਜੁਲਾਏ ਪੌੜੀ ਭਗਤ ਤੇਰੇ ਮਨ ਪਾਉਂਦੇ

0: ਸੰਤਰ ਪਾਹੇ
1: ਜੁਜਮੈ ਜੋਰ ਛਲੀ ਚੰਦਰਾਵਲ ਕਾਂਡ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਸਰਬਣ ਹੂਆ ਨਾ ਖੁਦਾਈ ਅਲਵ ਭਇਆ ਨੀਲ ਬਸਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਇਸ ਚਾਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਾਵ ਭਗ ਕਰਨੀ ਸਦਾ ਏ ਤਉ ਨਾਨਕ ਮੁਖ ਅੰਤਰ ਪਾਏ।

ਸਤਿਕਾਰਯੋਗ ਗੁਰੂ ਕੀ ਸਾਜਨ ਵਾਜੀ ਪਰਮ ਪਿਆਰੇ ਸਾਧ ਸੰਗਤ ਪਾਗੇ ਹੋ ਯਮਨ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਨ ਕੀਤਾ ਹੈ। ਆਉਣ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕਨੇਡਾ ਵਾਲੇ ਤਿੰਨਾਂ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

说，哎。

ਸਤਨਾਮ ਵਾਹਿਗੁਰੂ ਜੀ ਅੰਤ ਨ ਪਾਵਤ ਦੀਵ ਸਭੈ ਮੋਨਾ।

ਗੁਰੂ ਸਵਾਰੀ ਸੰਗਤ ਜੀ, ਬਹੁਤ ਵੱਡੀਆਂ ਭਾਗਾਂ ਵਾਲੇ ਹੋ, ਆਓ ਰਲ ਮਿਲ ਕੇ ਸਾਰੇ ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਜੁਗ ਹੋ ਜੁਗ ਅਟਲ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਆਦਿ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ ਜੀ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਸਤਿਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦਾਰੇ ਬਖਸ਼ੇ ਨੇ। ਵਡਭਾਗੇ ਗੁਰਸਿੱਖਾਂ ਨੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦੀਦ ਨੇ ਦੀਦਾਰ ਪ੍ਰਾਪਤ ਕੀਤੇ ਨੇ। ਜਿੱਥੇ ਗੁਰੂ ਕੀ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਨੇ, ਉੱਥੇ ਨਾਲ ਦੀ ਨਾਲ ਪੰਜ ਬਾਣੀਆਂ ਜੀ ਦਾ ਨਿਤ ਨੇਮ ਵੀ ਹੋਇਆ ਹੈ। ਗੁਰੂ ਕੀ ਕਿਰਪਾ ਹੈ। ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ, ਭਾਈ ਸਾਹਿਬ ਜੀ, ਭਾਈ ਹਰਭਜਨ ਸਿੰਘ ਜੀ ਲਹਿਰੀ ਬਹੁਤ ਹੀ ਪਿਆਰ ਵਿੱਚ ਰਸੀਲੀ ਪੁਰਾਤਨ ਕੀਰਤਨ ਆਪ ਜੀਆਂ ਨੂੰ ਬਹੁਤ ਹੀ ਪਿਆਰ ਵਿੱਚ ਸਹਿਜ ਵਿੱਚ ਠਹਿਰਮੇ ਦੇ ਵਿੱਚ ਸਰਵਣ ਕਰਵਾਉਂਦੇ ਨੇ। ਗੁਰੂ ਕੀ ਕਿਰਪਾ ਹੈ। ਗੁਰੂ ਦੀ ਕਿਰਪਾ ਦੁਆਰੇ ਬੇਸ਼ੱਕ ਭਾਵੇਂ ਸਰੀਰ ਬਜ਼ੁਰਗ ਹੋ ਜਾਂਦਾ ਹੈ, ਪਰ ਗੁਰਮੁਖਾਂ ਦੀ ਸੁਰਤ ਜਿਹੜੀ ਹੈ ਉਹ ਸਦਾ ਜਵਾਨ ਰਹਿੰਦੀ ਹੈ, ਕਿਉਂਕਿ ਉਸ ਸੁਰਤ ਦੇ ਵਿੱਚ ਗੁਰੂ ਦਾ ਸ਼ਬਦ ਟਿਕਿਆ ਹੁੰਦਾ ਹੈ। ਤਾਂ ਹੀ ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ। ਸਰੀਰ ਤਾਂ ਬਜ਼ੁਰਗ ਹੋ ਜਾਂਦਾ ਹੈ, ਪਰ ਸੁਰਤ ਜਿਹੜੀ ਉਹ ਜਵਾਨ ਹੀ ਰਹਿੰਦੀ ਹੈ। ਕਈ ਵਾਰ ਇਹ ਹੁੰਦਾ ਸਰੀਰ ਤਾਂ ਜਵਾਨ ਹੁੰਦਾ ਹੈ, ਸਰੀਰ ਤਾਂ ਨੱਚਦਾ ਟੱਪਦਾ, ਪਰ ਸੁਰਤ ਬਿਲਕੁਲ ਧਿੰਮੀ ਪੈ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ। ਜੇ ਸੁਰਤ ਕਮਜ਼ੋਰ ਹੋ ਗਈ ਤਾਂ ਸਭ ਕੁਝ ਹੀ ਕਮਜ਼ੋਰ ਹੋ ਗਿਆ। ਸੁਰਤ ਜਿਹੜੀ ਹੈ ਉਹ ਬਹੁਤ ਹੀ ਪਿਆਰ ਵਿੱਚ ਆਪ ਜੀਆਂ ਨੂੰ ਭਾਈ ਸਾਹਿਬ ਜੀ, ਭਾਈ ਹਰਭਜਨ ਸਿੰਘ ਜੀ ਕੀਰਤਨ ਜਿਵੇਂ ਜਿਵੇਂ ਸਮਾਂ ਬਣਦਾ ਸਰਵਣ ਕਰਵਾਉਂਦੇ ਰਹਿੰਦੇ ਨੇ। ਗੁਰੂ ਸਵਾਰੀ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਹੋਈ ਹੈ। ਜਿਸ ਵੇਲੇ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਰੋਜ਼ਾਨਾ ਰੋਜ਼ਾਨਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਜੋ ਅੱਜ ਦੇ ਅੰਮ੍ਰਿਤ ਬਚਨ ਨੇ, ਕੱਲ ਵੀ ਇਹੀ ਅੰਮ੍ਰਿਤ ਬਚਨ ਆਪਾਂ ਨੂੰ ਪ੍ਰਾਪਤ ਹੋ ਚੁੱਕੇ ਸਨ। ਜਿਹੜਾ ਕੱਲ ਬੀਤ ਚੁੱਕਾ ਹੈ, ਫਿਰ ਅਰਜ ਕਰਾਂ, ਜਿਹੜਾ ਕੱਲ ਬੀਤ ਚੁੱਕਾ ਹੈ ਇਹੀ ਅੱਜ ਦਾ ਹੁਕਮਨਾਮਾ ਕੱਲ ਵੀ ਸੀ, ਅੱਜ ਵੀ ਸਤਿਗੁਰੂ ਜੀ ਨੇ ਪਾਵਨ ਫੁਰਮਾਨ ਬਖਸ਼ਿਸ਼ ਕਰਨ ਕੀਤੇ ਨੇ। ਇਹ ਸਤਿਗੁਰਾਂ ਦੀ ਮੌਜ ਹੁੰਦੀ ਹੈ, ਕਿਵੇਂ ਸਤਿਗੁਰੂ ਜੀ ਅੰਮ੍ਰਿਤ ਬਾਣੀ ਦੀ ਦਾਤ ਬਖਸ਼ਿਸ਼ ਕਰਦੇ ਨੇ। ਆਓ ਜਿਵੇਂ ਸਤਿਗੁਰੂ ਮਹਾਰਾਜ ਜੀ ਅੱਜ ਹੋਰ ਬਖਸ਼ਿਸ਼ ਕਰਦੇ ਨੇ, ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ। ਤੁਸੀਂ ਬਹੁਤ ਪਿਆਰ ਵਿੱਚ ਜੁੜ ਚੁੱਕੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ।

ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਬਚਨ ਆਰੰਭਦੇ ਨੇ। ਕੱਲ ਆਪਾਂ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਆਰੰਭ ਦੇ ਵਚਨਾਂ ਤੋਂ ਪ੍ਰਾਰੰਭ ਕੀਤੀ ਸੀ। ਅੱਜ ਅੰਮ੍ਰਿਤ ਬਚਨ ਰਹਾਉ ਦੇ ਅੰਮ੍ਰਿਤ ਬੋਲ ਨੇ, ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ। ਰਹਾਉ ਦੇ ਅੰਮ੍ਰਿਤ ਬਚਨ ਨੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਆਪਣੇ ਤੋਂ ਭਾਵ ਆਪਣੇ ਗੁਰੂ ਦੇ ਲੜ ਲੱਗ ਜਾ, ਕਿਉਂਕਿ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਉਹਦੇ ਸਿਮਰਨ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਜਦੋਂ ਸਿਮਰੇਗਾ ਨੂੰ ਯਾਦ ਕਰੇਗਾ ਤਾਂ ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਚਨ ਨੇ ਜਾ ਕੇ ਸਿਮਰਨ ਸਭ ਕੁਛ ਪਾਈ ਹੈ। ਜਦੋਂ ਆਪਣੇ ਗੁਰੂ ਨੂੰ ਸਿਮਰੇਗਾ ਤਾਂ ਮਹਾਰਾਜ ਕਹਿੰਦੇ ਨੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਵੇਂ ਜਿਵੇਂ ਉਹਦੇ ਜਾਪ ਨੂੰ ਕਰੇਗਾ ਤਿਵੇਂ ਤਿਵੇਂ ਆਨੰਦ ਦੀ ਪ੍ਰਾਪਤੀ ਹੋਵੇਗੀ। ਇੱਕ ਬੋਲ ਇੱਥੇ ਹੋਰ ਆਉਂਦਾ ਹੈ, ਆਪਣਾ, ਆਪਣੇ ਤੋਂ ਭਾਵ ਕੀ ਹੈ, ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ। ਆਪਣਾ ਉਸ ਦਾਤੇ ਕੋਲੋਂ ਆ ਕੇ ਮੰਗ ਜਿਹੜਾ ਤੇਰਾ ਆਪਣਾ ਹੈ, ਜੋ ਜੁਗੋ ਜੁਗ ਅਟਲ ਹੈ, ਦੁਬਾਰਾ ਦੁਬਾਰਾ ਤੈਨੂੰ ਮੰਗਣ ਦੀ ਲੋੜ ਨਹੀਂ ਪਵੇਗੀ। ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ, ਹੋਛਾ ਸਾਹ ਨਾ ਕੀਚਈ ਫਿਰ ਪੱਛੋ ਤਾਈਏ, ਹੋਮੈ ਰੋਗ ਨਾ ਤੁੱਟਈ ਉਹ ਵੈਦ ਨਾ ਲਾਈਏ, ਦੁਰਮਤ ਮੈਲ ਨਾ ਉੱਤਰ ਕਿਉਂ ਤੀਰਥ ਨਾਈਏ, ਪੀਰ ਮੁਰੀਦਾਂ ਪਿਰ ਹੜੀ, ਪੀਰ ਮੁਰੀਦਾਂ ਪਿਰ ਹੜੀ ਸੱਚ ਸਮਾਈਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੀ ਪ੍ਰੀਤੀ ਨਾਲ ਉਹਦੇ ਵਿੱਚ ਭੇਦ ਹੋ ਜਾਂਦੇ, ਇਸ ਕਰਕੇ ਉਹਨੂੰ ਸਿਮਰ ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਥੀ ਕਾਲ ਨਾ ਜਾਈ, ਤਿਸ ਪ੍ਰਭ ਤਿਆਗ ਅਵਰ ਕਾ ਤਰਾ ਚਹੋ, ਜੋ ਸਭ ਮੈਂ ਰਹਿਆ ਸਮਾਈ। ਹਰ ਹਰ ਸਿਮਰੋ ਸੰਤ ਗੋਪਾਲਾ, ਬੜੇ ਪਿਆਰੇ ਬੋਲ ਨੇ, ਸਾਧ ਸੰਗਤ ਮਿਲ ਨਾਮ ਤਿਆਗ। ਹਾਂ, ਇੱਥੇ ਆ ਕੇ ਬਚਨ ਮਿਲਦਾ ਹੈ, ਮਹਾਰਾਜ ਜੀ ਕਿਰਪਾ ਕਰਦੇ ਜਿਵੇਂ ਤੁਸੀਂ ਰੋਜ਼ਾਨਾ ਸੰਗਤ ਵਿੱਚ ਆ ਕੇ ਜੁੜਦੇ ਹੋ, ਸਾਧ ਸੰਗਤ ਵਿੱਚ ਆ ਕੇ ਥੋੜਾ ਜਾਪ ਜਪਿਆ ਵੀ ਬਹੁਤੇ ਦੀ ਪ੍ਰਾਪਤੀ ਹੈ। ਸਾਧ ਸੰਗ ਮਿਲ ਨਾਮ ਧਿਆਵਹੁ ਪੂਰਨ ਹੋਵੇ ਘਲ, ਤੁਹਾਡੀ ਘਰ ਕਮਾਈ ਜਿਹੜੀ ਕੀਤੀ ਹੈ, ਕਦਮ ਕਦਮ ਚੱਲ ਕੇ ਆਉਂਦੇ ਹੋ ਗੁਰਦੁਆਰੇ, ਕਦੇ ਇਹ ਵਿਅਰਥ ਨਹੀਂ ਜਾਂਦਾ, ਗੁਰੂ ਦਰ ਤੇ ਲੇਖੇ ਲੱਗ ਜਾਂਦਾ, ਪ੍ਰਵਾਨ ਹੋ ਜਾਂਦਾ, ਪੂਰਨ ਹੋਵੇ ਘਲ, ਤੇ ਗੁਰੂ ਫਿਰ ਪਿਆਰ ਕਿੰਨਾ ਕੁ ਕਰਦਾ ਹੈ। ਤਾਂ ਮਹਾਰਾਜ ਕਹਿੰਦੇ ਸਾਰ ਸੰਭਾਲ ਨਿਤ ਪ੍ਰਤ ਪਾਲ, ਪ੍ਰੇਮ ਸਹਿਤ ਗੱਲ ਲਾਵੇ। ਜਿਵੇਂ ਮਾਂ ਬਾਪ ਸੰਭਾਲ ਕਰਦੇ ਨੇ, ਤਿਵੇਂ ਫਿਰ ਮੇਰਾ ਗੁਰੂ ਵੀ ਆਏ ਹੋਏ ਸਿੱਖ ਦੀ ਸੰਭਾਲ ਕਰਦਾ ਹੈ। ਸਾਰ ਸੰਭਾਲੈ ਨਿਤ ਪ੍ਰਤ ਪਾਲ, ਨਿਤਾ ਪ੍ਰਤੀ ਪਾਲਣਾ ਕਰਦਾ, ਭਾਵ ਜਿਹੜੇ ਵਸਤੂਆਂ ਦੀ ਲੋੜ ਹੈ ਉਹ ਮੇਰਾ ਗੁਰੂ ਫਿਰ ਲੋੜ ਪੂਰੀ ਕਰ ਦਿੰਦਾ, ਆਪਣੇ ਗੁਰੂ ਤੋਂ ਦਾਤਾਂ ਮਿਲ ਜਾਂਦੀਆਂ ਨੇ। ਤਾਂ ਹੀ ਤਾਂ ਭਗਤ ਧੰਨਾ ਜੀ ਕਹਿੰਦੇ, ਮਹਾਰਾਜ ਮੈਂ ਤੇਰੀ ਆਰਤੀ ਨਹੀਂ ਕਰਦਾ। ਪ੍ਰਗਟ ਹੋ ਗਏ, ਕਹਿਣ ਲੱਗੇ ਸਾਰੇ ਭਗਤਾਂ ਨੇ ਆਰਤੀ ਕੀਤੀ, ਤੁਸੀਂ ਆਰਤੀ ਨਹੀਂ ਕਰਦੇ। ਤਾਂ ਮਹਾਰਾਜ ਉਸ ਵੇਲੇ ਭਗਤ ਧੰਨਾ ਜੀ ਕਹਿੰਦੇ, ਫਿਰ ਮੈਂ ਆਰਤਾ ਕਰਦਾ। ਆਰਤੇ ਦੇ ਦੋ ਅਰਥ ਨੇ, ਇੱਕ ਦੁਖੀ ਪੁਰਸ਼ ਵੀ ਜਿਸ ਵੇਲੇ ਵਾਹਿਗੁਰੂ ਜੀ ਦੇ ਚਰਨਾਂ ਤੇ ਫਰਿਆਦ ਕਰਦਾ ਪੂਰੀ ਹੋ ਜਾਂਦੀ ਹੈ। ਇੱਕ ਮਹਾਰਾਜ ਕਹਿੰਦੇ ਪੰਡਿਤ ਲੋਕ ਤਾਂ ਆਰਤੀ ਕਰਦੇ ਨੇ, ਮੈਂ ਤੇਰਾ ਆਰਤਾ ਕਰਾਂਗਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰ। ਤਾਂ ਮੈਨੂੰ ਪਤਾ ਲੱਗ, ਕਹਿੰਦੇ ਮੰਗ ਕੀ ਮੰਗਦਾ ਹੈ, ਕਹਿੰਦੇ ਦਾਲ ਸੀਧਾ ਮੰਗੂ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਣ ਨੀਕਾ, ਅਨਾਜ ਮੰਗੂ ਸਤ ਸੀਕਾ, ਗਊ ਭੈਸ ਮੰਗੂ ਲਾਵੇਰੀ, ਇੱਕ ਤਾਜਣ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ, ਸਿਮਰੋ ਆਪਣਾ ਸੁਆਮੀ। ਆਪਣੇ ਤੋਂ ਮੰਗ ਲਿਆ ਨਾ, ਆਪਣੇ ਤੋਂ ਮੰਗਿਆ ਕੋਈ ਉਲਾਮਾ ਨਹੀਂ ਹੈ, ਦੂਸਰੇ ਤੋਂ ਮੰਗਿਆ ਕਦੇ ਉਲਾਮਾ ਵੀ ਮਿਲ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹਨੂੰ ਸਿਮਰ ਤੇ ਆਪਣੇ ਤੋਂ ਮੰਗ, ਸਾਰ ਸੰਭਾਲੈ ਨਿਤ ਪ੍ਰਤ ਪਾਲੈ, ਪ੍ਰੇਮ ਸਹਿਤ ਗੱਲ ਲਾਵੈ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ। ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਉਹ ਕੈਸਾ ਹੈ, ਸਗਲ ਘਟਾਂ ਕਾ ਅੰਤਰ ਜਮੀ, ਉਹ ਘਟਾਂ ਘਟਾਂ ਦੇ ਵਿੱਚ ਮੌਜੂਦ ਹੈ, ਕੋਈ ਥਾਂ ਐਸਾ ਹੈ ਹੀ ਨਹੀਂ ਹੈ। ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਹੀਂ ਬੀਛੁੜੈ ਸੋ ਸੰਗੀ ਗੜੀਐ, ਬਿਣਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਨੀਐ,
ਪ੍ਰਤ ਪਾਲੈ ਅਪਿਆਉ ਦੇ ਕਛ ਊਣ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਪਾਤਸ਼ਾਹ ਜੀ ਕਹਿੰਦੇ ਹਰ ਸਵਾਸ ਨਾਲ ਉਹ ਸੰਭਾਲ ਕਰਦਾ ਹੈ। ਇਸ ਕਰਕੇ ਗੁਰ ਆਪਣੇ ਉਪਰ ਬਲ ਜਾਈਏ, ਆਪਣੇ ਗੁਰਾਂ ਤੋਂ ਤਾਂ ਬਲਹਾਰ ਜਾਣਾ, ਕੁਰਬਾਨ ਜਾਣਾ, ਕਿਉਂਕਿ ਗੁਰੂ ਪੂਰਿਆਂ ਭਾਗਾਂ ਕਰਕੇ ਮਿਲਦਾ ਹੈ। ਤਾਂ ਗੁਰੂ ਜਿਸ ਵੇਲੇ ਮਿਲਦਾ ਹੈ, ਲੋਕ ਤੇ ਪਰਲੋਕ ਸੁਹੇਲਾ ਕਰ ਦਿੰਦਾ ਹੈ। ਤੁਹਾਨੂੰ ਇੱਕ ਸ਼ਬਦ ਯਾਦ ਹੋਵੇਗਾ, ਸੁਰਠ ਰਾਗ ਦਾ ਮੇਰੇ ਖਿਆਲ ਸ਼ਬਦ ਹੈ, ਗੁਰ ਪੂਰਾ ਭੇਟਿਓ ਵੱਡ ਭਾਗੀ, ਮਨ ਹੈ ਭਇਆ ਪ੍ਰਗਾਸਾ। ਜਿਸ ਵੇਲੇ ਪੂਰਾ ਗੁਰੂ ਮਿਲ ਜਾਂਦਾ ਹੈ, ਗੁਰੂ ਕੀ ਕਰਦਾ ਹੈ, ਗੁਰੂ ਅੰਦਰ ਗਿਆਨ ਕਰਵਾ ਦਿੰਦਾ ਹੈ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨ ਹੈ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਇੱਥੇ ਆਪਣਾ, ਉੱਥੇ ਆਪਣੇ ਆ ਗਿਆ। ਆਪਣੇ ਸਾਹਿਬ ਦਾ, ਆਪਣੇ ਗੁਰੂ ਦਾ ਪ੍ਰਵਾਸ ਹੈ, ਆਪਣੇ ਗੁਰੂ ਦੀ ਟੇਕ ਹੈ, ਗੁਰੂ ਤੇ ਟੇਕ ਰੱਖ ਲਈ ਹੈ, ਤੇ ਗੁਰੂ ਡੁੱਬਦੇ ਬੇੜਿਆਂ ਨੂੰ ਬੰਨੇ ਲਾ ਪਾਰ ਲਾ ਦੇਵੇਗਾ। ਮੱਖਣ ਸ਼ਾਹ ਨੇ ਪੂਰਿਆਂ ਗੁਰਾਂ ਦੀ ਟੇਕ ਲੈ ਲਈ, ਡੁੱਬਦਾ ਜਾਂਦਾ ਹੈ ਬੇੜਾ, ਡੁੱਬਦਾ ਜਾਂਦਾ ਹੈ। ਧੰਨ ਗੁਰੂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ, ਅਜੇ ਤੇ ਗੁਰੂ ਦਾ ਪਤਾ ਵੀ ਨਹੀਂ ਗੁਰੂ ਹੈ ਕਿੱਥੇ ਹੈ, ਅਜੇ ਤੇ ਇੰਨੀ ਗੱਲ ਕਹੀ ਕੇ ਅਰਦਾਸ ਕਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਿੰਘਾਸਨ ਤੇ ਬੈਠਣ ਵਾਲੇ ਗੁਰੂ ਸਾਹਿਬ ਜੀ, ਨਾਂ ਦਾ ਕੋਈ ਪਤਾ ਨਹੀਂ ਹੈ, ਕੋਈ ਟਿਕਾਣੇ ਦਾ ਪਤਾ ਨਹੀਂ ਹੈ, ਗੁਰੂ ਕਿੱਥੇ ਹੈ ਕਿੱਥੇ ਨਹੀਂ, ਬਸ ਇੰਨੀ ਕੁ ਅਰਦਾਸ ਕਰ ਦਿੱਤੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਿੰਘਾਸਨ ਤੇ ਬੈਠਣ ਵਾਲੇ ਸੱਚੇ ਪਾਤਸ਼ਾਹ, ਮੇਰਾ ਡੁੱਬਦਾ ਬੇੜਾ ਬਣੇ ਲਾ ਦਿਓ, ਤਾਂ ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਉਹਦਾ ਡੁੱਬਦਾ ਬੇੜਾ ਬੰਨੇ ਲਾ ਦਿੰਦੇ ਨੇ। ਗੁਰੂ ਤੋਂ ਬਲਹਾਰ ਜਾਈ ਆ ਕੇ ਬਲਹਾਰ ਕੁਰਬਾਨ ਜਾਂਦਾ ਹੈ, ਮੇਰਾ ਡੁੱਬਦਾ ਬੰਨਣ ਬੇੜਾ ਲਾ ਦਿੱਤਾ, ਪਹੁੰਚਦਾ ਹੈ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ, ਪਤਾ ਲੱਗਦਾ ਹੈ ਉੱਥੇ ਹੋਰ ਵੀ ਬੜੇ ਗੁਰੂ ਬੈਠੇ ਹੋਏ ਨੇ, ਧੀਰਮਲ ਵਰਗੇ ਸੀਗੇ, ਮਛੰਦ ਵਰਗੇ ਬੜੇ ਗੁਰੂ ਬੈਠੇ ਨੇ, ਆਪੋ ਆਪਣੀਆਂ ਦੁਕਾਨਾਂ ਲਾ ਕੇ ਬੈਠੇ ਨੇ। ਜਿਸ ਵੇਲੇ ਮੱਖਣ ਸ਼ਾਹ ਵੇਖਦਾ ਹੈ ਗੁਰੂ ਕੌਣ ਹੈ, ਲੱਭਦਾ ਨਹੀਂ ਹੈ, ਗੁਰੂ ਵਿਉਂਤ ਕਰਦਾ ਹੈ, ਤੁਹਾਨੂੰ ਪਤਾ ਹੈ ਪੰਜ ਪੰਜ ਮੋਹਰਾਂ ਅੱਗੇ ਰੱਖਦਾ ਜਾਂਦਾ, ਗੱਲ ਮੁਕਾਵਾਂ, ਸਾਰੇ ਖੁਸ਼ ਹੁੰਦੇ ਨੇ, ਆਓ ਭਗਤ ਕਰਦੇ ਨੇ, ਬੜਾ ਕੁਝ ਕਰਦੇ ਨੇ। ਜਿਸ ਵੇਲੇ ਨਿਰਾਸਾ ਹੋ ਗਿਆ, ਅੰਦਰ ਇੱਕ ਫੁਰਨਾ ਹੈ, ਅੰਤਰਜਾਮੀ ਬੋਲੇ ਇੱਥੇ ਵੀ ਆਏ ਨੇ, ਅੰਤਰਜਾਮੀ ਸਗਲ ਘਟਾਂ ਕਾ ਅੰਤਰਜਾਮੀ। ਦੇਖੋ ਹੁਣ ਗੁਰੂ ਅੰਤਰਜਾਮੀ ਵਾਕਿਆ ਹੀ ਹੈ, ਕੋਈ ਐਸੀ ਬਾਤ ਨਹੀਂ ਹੈ। ਉਹਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋਇਆ ਵੀ ਜਿਹੜਾ ਗੁਰੂ ਅੰਤਰਜਾਮੀ ਹੋਵੇਗਾ ਨਾ, ਜਿਹੜਾ ਗੁਰੂ ਘਟਾਂ ਘਟਾਂ ਦੀਆਂ ਜਾਣਨ ਵਾਲਾ ਹੋਵੇਗਾ, ਜਿਸ ਵੇਲੇ ਮੈਂ ਮੋਹਰਾ ਰੱਖਾਂਗਾ ਗੁਰੂ ਆਪੇ ਹੀ ਮੰਗ ਲਵੇਗਾ। ਗੁਰੂ ਅੰਤਰਜਾਮੀ ਜੋ ਹੈ, ਕਿਸੇ ਨੇ ਇਹ ਮੰਗ ਪੂਰੀ ਕੀਤੀ ਨਾ, ਮੱਖਣ ਸ਼ਾਹ ਦੀ ਤਸੱਲੀ ਨਾ ਹੋਈ, ਨਿਰਾਸਾ ਹੋ ਗਿਆ, ਵਾਪਸ ਪਰਤਦਾ ਜਾਂਦਾ ਹੈ। ਛੋਟੇ ਛੋਟੇ ਨਿਆਣੇ ਬੱਚੇ ਖੇਡਦੇ ਨੇ, ਉਹਨਾਂ ਨੂੰ ਸੁਭਾਵਕ ਪੁੱਛਦਾ ਕੋਈ ਹੋਰ ਮਹਾਤਮਾ ਵੀ ਰਹਿੰਦੇ ਜੀ, ਇੱਕ ਇੱਕ ਤਿਆਗ ਮਲ, ਤਿਆਗ ਮਲ, ਤਿਆਗੀ ਤਿਆਗੀ ਉਹਨਾਂ ਨੂੰ ਕਹਿੰਦੇ ਨੇ। ਉਹ ਸਾਹਮਣੇ ਜਿਹੜਾ ਭੋਰਾ ਜਿਹੜਾ, ਉਹ ਸਾਹਮਣੇ ਇਸ਼ਾਰਾ ਕਰਕੇ ਦੱਸਦੇ ਨੇ, ਉਸ ਭੋਰੇ ਦੇ ਵਿੱਚ ਮੌਜੂਦ ਹੈ। ਜਿਸ ਵੇਲੇ ਉੱਥੇ ਪਹੁੰਚਦਾ ਹੈ ਤਾਂ ਮਨ ਵਿੱਚ ਉਹੀ ਸ਼ੰਕਾ ਫਿਰ ਹੈ, ਜੇ ਪੂਰਾ ਗੁਰੂ ਹੋਵੇਗਾ ਤਾਂ ਗੁਰੂ ਮੰਗ ਲਵੇਗਾ, ਗੁਰੂ ਅੰਤਰਜਾਮੀ ਜੋ ਹੈ। ਤਾਂ ਜਿਸ ਵੇਲੇ ਪੰਜ ਅੱਗੇ ਰੱਖ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ, ਮੇਰੇ ਗਰੀਬ ਨਿਵਾਜ ਤਿਆਗ ਦੀ ਮੂਰਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇਗ ਬਹਾਦਰ ਸਿਮਰਿਆ ਘਰ ਨੌ ਨੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਲਿਆ ਤੇ ਸਾਰੇ ਬੰਧਨ ਟੁੱਟ ਜਾਂਦੇ ਨੇ। ਜਿਸ ਵੇਲੇ ਸੰਸਾਰਕ ਬੰਧਨ ਪੈ ਜਾਣ, ਕੋਈ ਬਿਪਤਾ ਪੈ ਜਾਵੇ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਚ ਅਰਦਾਸ ਕਰੀਏ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਤਾਂ ਫਿਰ ਮਹਾਰਾਜ ਕਹਿਣਗੇ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋ ਤੋ ਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ। ਅੱਗੇ ਰੱਖ ਦਿੱਤੀਆਂ, ਮੱਥਾ ਟੇਕ ਕੇ ਨਾ ਮਹਾਰਾਜ ਦੇ ਨੇਤਰ ਬੰਦ ਨੇ, ਤਾਂ ਜਦੋਂ ਪਛਾਣ ਉਤਰਿਆ ਨਾ, ਤਾਂ ਮੇਰੇ ਗਰੀਬ ਨਿਵਾਜ, ਦੇਖੋ ਬਾਤ ਕਿੰਨੀ ਪਿਆਰੀ ਹੈ, ਉਹਨੇ ਲੰਮਾ ਜਿਹਾ ਚੋਗਾ ਪਾਇਆ ਹੋਇਆ ਸੀ, ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਚੋਗੇ ਦੀ ਇੱਕ ਕੰਨੀ ਜਿਹੜੀ ਜ਼ੋਰ ਦੀ ਖਿੱਚ ਲਈ, ਜਦੋਂ ਉਹਦੇ ਚੋਗੇ ਦੀ ਕੰਨੀ ਖਿੱਚੀ ਤੇ ਇੱਕਦਮ ਉਹਦੇ ਗਲ ਨੂੰ ਖਿੱਚ ਪਈ, ਕਾਲਰ ਥੱਲੇ ਨੂੰ ਆਇਆ, ਤਾਂ ਉਸ ਵੇਲੇ ਮਹਾਰਾਜ ਵੱਲੇ ਇਸ਼ਾਰਾ ਕਰਕੇ ਮੂੰਹ ਤੋਂ ਬੋਲਿਆ ਨਾ, ਤਾਂ ਇਉਂ ਸਵਾਲ ਕਰਦਾ ਹੈ, ਕਹਿੰਦਾ ਆ ਕੀ ਹੱਥ ਜਿਹਾ ਕਰਦਾ, ਜਿਵੇਂ ਬੰਦਾ ਅੰਦਰੋਂ ਬੋਲਦਾ ਵੀ ਖਿੱਚਿਆ ਕਿਉਂ ਚੋਗਾ, ਤੇ ਜਿਸ ਵੇਲੇ ਪਛਾਣ ਪਰਤ ਕੇ ਕਰਦਾ ਇਉਂ ਕਰਦਾ ਹੈ, ਤੇ ਮੇਰੇ ਗਰੀਬ ਨਿਵਾਸ ਪਾਤਸ਼ਾਹ ਜੀ ਫਿਰ ਸੱਜਾ ਹੱਥ ਕਰਦੇ ਮੋਹਰਾਂ ਵੱਲੇ ਵੀ ਆ ਕੀ ਹੈ, ਕਿੱਥੇ ਕੁਝ ਸੀ, ਕਿੱਥੇ 500 ਸੀ, ਕਿੱਥੇ ਆ ਕੀ ਹੈ। ਬਸ ਫਿਰ ਪਤਾ ਲੱਗ ਗਿਆ ਗੁਰੂ ਅੰਤਰਜਾਮੀ ਹੈ,
ਫਿਰ ਕਹਿੰਦਾ ਸਾਚੋ ਗੁਰ ਲਾਦੋ ਰੇ। ਕੱਲ ਆਪਾਂ ਇੱਕ ਸਾਖੀ ਲਈ ਸੀ ਤੁਹਾਨੂੰ ਟੂਕ ਮਾਤਰ ਦਰਡਾ ਦਿਆਂ, ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਨਮਾਜ਼ ਕਿਹਦੇ ਨਾਲ ਪੜਦੇ, ਤੁਸੀਂ ਤੇ ਕਾਬਲ ਕਧਾਰ ਚ ਦੌਲਤ ਖਾਂ ਘੋੜੇ ਖਰੀਦਦਾ ਸੀ, ਦੂਜਾ ਨਾਲ ਤੁਹਾਨੂੰ ਬੋਲ ਦੱਸਿਆ ਸੀ, ਕਾਜੀ ਨੂੰ ਮਹਾਰਾਜ ਨੇ ਗਿਆਨ ਕਰਵਾਇਆ ਸੀ, ਤੂੰ ਤਾਂ ਘਰ ਪਹੁੰਚਿਆ ਹੋਇਆ ਸੀ। ਇਸ ਕਰਕੇ ਗੁਰੂ ਅੰਤਰਜਾਮੀ ਹੈ, ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ, ਆਪਣੇ ਸਤਿਗੁਰ ਕੈ ਬਲਹਾਰ ਹੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ। ਫਿਰ ਬੋਲੋ ਹੀ ਆ ਗਏ ਨੇ ਅੰਤਰਜਾਮੀ, ਇੱਥੇ ਵੀ ਅੰਤਰਜਾਮੀ ਹੈ, ਅੰਤਰਜਾਮੀ ਕਰਨੇ ਹਾਰਾ ਗੁਰੂ ਅੰਤਰਜਾਮੀ ਹੈ, ਸਾਰੇ ਕਰਤੱਬਾਂ ਦੇ ਕਰਨ ਵਾਸਤੇ ਸਮਰੱਥ ਹੈ, ਸਾਰੇ ਕਰਤੱਬਾਂ ਦੇ ਕਰਨ ਵਾਸਤੇ ਸਮਰੱਥ, ਇੰਨਾ ਵੱਡਾ ਸਮਰੱਥ ਹੈ ਨਾ, ਕਿੰਨਾ ਕੁ ਵੱਡਾ, ਸਿੰਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਘਾਹ, ਘਾਹੋ ਖਾਣ ਤੇਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਖਾਲੇ। ਵਾਹ ਜੀ ਵਾਹ, ਇੰਨਾ ਵੱਡੀ ਸਮਰੱਥਾ, ਜਿੱਥੇ ਪਹਾੜ ਪਏ ਨੇ ਪਹਾੜ ਬਣ ਜਾਂਦੇ ਨੇ, ਨਦੀਆਂ ਵਿੱਚ ਟਿੱਬੇ ਦਖਾਲੇ, ਥਲੀ ਕਰੇ ਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ। ਏਡਾ ਵੱਡੀ ਸਮਰੱਥ ਤਾਕਤ ਰੱਖਣ ਵਾਲਾ ਗੁਰੂ ਹੈ, ਅੰਤਰਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ। ਗੁਰੂ ਦੇ ਦੀਦਾਰ ਕੀਤਿਆਂ ਜੀਵਨ ਸਫਲ ਹੋ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕੀਤੇ ਅੰਦਰੋਂ ਸਕੂਨ ਮਿਲਦਾ ਹੈ, ਅੰਦਰੋਂ ਆਨੰਦ ਮਿਲਦਾ ਹੈ, ਸਫਲ ਦਰਸ਼ਨ। ਅਕਾਲ ਮੂਰਤ ਪ੍ਰਭ, ਪ੍ਰਭ ਤੇ ਵਿਸ਼ਰਾਮ ਹੈ, ਹੈ ਭੀ ਹੋਵਣ ਹਰ ਕੰਠ ਲਗਾਏ, ਆਪਣੇ ਗਲੇ ਨਾਲ ਲਗਾ ਲੈਂਦਾ ਹੈ, ਗੁਰੂ ਕੋਲ ਕਰ ਸੱਦ ਲੈਂਦਾ ਹੈ, ਆਪਣੀ ਗੱਲ ਵਕੜੀ ਵਿੱਚ ਲੈ ਲੈਂਦਾ, ਕਿਤੇ ਆ ਕੇ ਤੇ ਬੇਨਤੀ ਕਰ, ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ, ਕੱਬ ਗਲ ਲਾਵੇਂਗੇ ਗੁਰੂ ਗਲ ਨਾਲ ਲਾ ਲਵੇਗਾ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਉਹ ਵੱਡੀ ਵਡਿਆਈ, ਗੁਰੂ ਦੀ ਵਡਿਆਈ ਵੱਡੀ ਹੈ ਤਾਂ ਬਲਹਾਰ ਜਾਣਾ ਹੈ, ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ ਗੁਰੂ ਸਾਰੀ ਕਾਰਜ ਸਵਾਰਦਾ ਹੈ, ਨਾਨਕ ਕੌ ਗੁਰ ਪੂਰਾ ਭੇਟਿਓ ਸਗਲੇ ਦੁੱਖ, ਬਿਨਾਸੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ। ਤਾਂ ਮਹਾਰਾਜ ਕਹਿੰਦੇ ਨੇ ਗੁਰ ਆਪਣੇ ਉਪਰ ਬਲ ਜਾਈਏ, ਬਲਹਾਰ ਕੁਰਬਾਨ ਜਾਈਏ, ਆਠ ਪਹਿਰ ਹਰ ਹਰ ਜਸ ਗਾਈਏ, ਅੱਠੇ ਪਹਿਰ ਉਹਦੇ ਜਸ ਨੂੰ ਗਾਈਏ। ਜਸ ਉਹਦਾ ਕੀ ਹੈ? ਉਹਦੀ ਉਸਤਤ ਹੈ, ਉਹਦੀ ਮਹਿਮਾ ਹੈ। ਰਾਜਨ ਮੈਂ ਤੂੰ ਰਾਜਾ ਕਹੀਏ, ਭੂਵਣ ਮੈਂ ਭੂਮਾ, ਠਾਕੁਰ ਮੈਂ ਠਕੁਰਾਈ, ਇਹ ਜਸ ਹੈ। ਠਾਕੁਰ ਮੈਂ ਠਕੁਰਾਈ ਤੇਰੀ, ਕੋਮਣ ਸਿਰ ਕੋਮਾ, ਪਿਤਾ ਮੇਰੋ ਬੜੋ ਧਨੀ ਅਗਮਾ, ਉਸਤਤ ਕਵਣ ਕਰੀਜੈ ਕਰਤੇ, ਪੇਖ ਰਹੇ ਬਿਸਮਾ, ਸੁਖ ਮਿਣੇ ਸੁਖੀਆ ਤੂੰ ਕਹੀਐ, ਦਾਤਣ ਸਿਰ ਦਾਤਾ, ਤੇਜਨ ਮੈਂ ਤੇਜ ਵੰਸੀ ਤੇਰੀ, ਰਸੀਅਨ ਮੈਂ ਰਾਤਾ, ਸੂਰਨ ਮੈਂ ਤੂੰ ਸੂਰਾ ਕਹੀਐ, ਭੋਗਣ ਮੈਂ ਭੋਗੀ, ਗ੍ਰਿਸਤਨ ਮੈਂ ਤੂੰ ਬੜੋ ਗ੍ਰਿਸਤੀ, ਜੋਗਣ ਮੈਂ ਜੋਗੀ, ਕਰਤਨ ਮੈਂ ਤੂੰ ਕਰਤਾ ਕਹੀਐ, ਆਚਾਰਨ ਮੈਂ ਆਚਾਰੀ, ਸਾਹਣ ਮੈਂ ਤੂੰ ਸਾਚਾ ਸਾਹ, ਵਪਾਰਨ ਮੈਂ ਵਪਾਰੀ, ਦਰਬਾਰਨ ਮੈਂ ਤੇਰੋ ਦਰਬਾਰਾ, ਸਰਨ ਪਾਲਨ ਟੀਕਾ, ਲਕਮੀ ਕੇਤ ਗਣੀ ਨਾ ਜਾਈਏ, ਗਣ ਨਾ ਸਕੋ ਸੀਕਾ। ਇਹ ਉਹਦਾ ਜਸ ਹੈ, ਉਹਦੀ ਉਸਤਤ ਹੈ। ਤਾਂ ਮਹਾਰਾਜ ਕਹਿੰਦੇ ਨੇ ਅੱਠੇ ਪੈਰ ਉਹਦੇ ਜਸ ਨੂੰ, ਉਹਦੀ ਵਡਿਆਈ ਨੂੰ ਕਰਦੇ ਰਹੀਏ। ਸਿਮਰੋ

ਤਾਂ ਜਿੰਨੇ ਤੁਸੀਂ ਬੈਠੇ ਹੋ ਜਾਂ ਦੂਰ ਦਰਿੰਡੇ ਹੋ, ਜ਼ਰੂਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰਮਲ ਮਰਜਾਦਾ, ਨਿਰਮਲ ਭੈ, ਗੁਰੂ ਦੇ ਨਿਰਮਲ ਭੈ ਅੰਦਰ ਰਹਿਣਾ, ਰੀਤ ਮਰਜਾਦਾ ਨਿਰਮਲ ਹੋ ਜਾਂਦੀ ਹੈ, ਸੱਚੀ ਪੂਰਨ ਪ੍ਰੀਤੀ ਬਣ ਜਾਂਦੀ ਹੈ। ਕਦੋਂ ਬਣਦੀ ਹੈ? ਚਰਨ ਕਮਲ ਸਿਉ ਲਾਗੀ ਪ੍ਰੀਤ, ਜਦੋਂ ਚਰਨ ਕਮਲਾਂ ਦਾ ਧਿਆਨ ਧਾਰਦਾ ਹੈ ਉਦੋਂ ਗੁਰੂ ਨਾਲ ਪ੍ਰੀਤੀ ਬਣ ਜਾਂਦੀ। ਉਹ ਪ੍ਰੀਤੀ ਕਿਹੋ ਜਿਹੀ ਹੈ? ਟੁੱਟਦੀ ਨਹੀਂ ਹੈ। ਕਹਿੰਦੇ ਮਾਰ ਵਾੜ ਜੈਸੇ ਨੀਰ ਬਾਲ, ਹਾਂਜੀ ਮਾਰ ਵਾੜ ਜੈਸੇ ਨੀਰ ਬਾਲ ਬੇਲ ਬਾਲ ਕਰ ਹਲਾ, ਜਿਉ ਕੁਰੰਕ ਨੇ ਸਨਾਦ ਬਾਲ ਹਾ ਤਿਉ ਮੇਰਾ ਮਨ ਰਾਮਈਆ। ਮਾਰਵਾੜ ਕੀ ਹੈ? ਰੇਗ ਸਥਾਨ ਦਾ ਇਲਾਕਾ, ਜਿੱਥੇ ਭੁੱਬਲ ਰੇਤਾ ਹੋਵੇ, ਜੇਠ ਹੜ ਦਾ ਮਹੀਨਾ ਹੋਵੇ, ਸੂਰਜ ਤਪਿਆ ਹੋਵੇ, 45-46-50 ਡਿਗਰੀ ਤਾਪਮਾਨ ਉੱਤੋਂ ਪੈਂਦਾ ਹੋਵੇ ਸੂਰਜ ਦਾ, ਤੇ ਉਹ ਭੁੱਬਲ ਇੰਨੀ ਗਰਮ ਹੋ ਜਾਂਦੀ ਹੈ ਰੇਤਾ, ਜਿਵੇਂ ਪਠਿਆਰ ਕੜਾਈ ਦੇ ਵਿੱਚ ਰੇਤਾ ਪਾ ਕੇ ਦਾਣੇ ਭੁੰਨਦੀ ਹੈ, ਉਸ ਰੇਤਾ ਦੇ ਉੱਤੇ ਪੈਰ ਨਹੀਂ ਰੱਖਿਆ ਜਾਂਦਾ, ਇੰਨੀ ਉਹ ਗਰਮ ਹੋ ਜਾਂਦੀ ਹੈ, ਇੰਨੀ ਭੁੱਬਲੋ ਗਰਮ ਹੋ ਜਾਂਦੀ ਹੈ। ਪਰ ਉਸ ਇਲਾਕੇ ਦੇ ਵਿੱਚ ਜਿਵੇਂ ਮੀਂਹ ਬੜਾ ਪਿਆਰਾ ਹੈ, ਜਦੋਂ ਮੋਹਲੇ ਧਾਰ ਮੀਂਹ ਪੈ ਜਾਵੇ ਤਾਂ ਠੰਡ ਵਰਤ ਜਾਂਦੀ ਹੈ। ਮਹਾਰਾਜ ਕਹਿੰਦੇ ਜਿਵੇਂ ਮੀਂਹ ਪਿਆਰਾ ਲੱਗਦਾ ਹੈ ਉੱਥੇ, ਤਿਵੇਂ ਗੁਰੂ ਦੇ ਸਿੱਖ ਨੂੰ ਗੁਰੂ ਨਾਲ ਪਿਆਰ ਬਣਦਾ ਹੈ। ਕਰ ਹਲਾ, ਜਿਵੇਂ ਊਠ ਨੂੰ ਬੋਤੇ ਨੂੰ, ਕਿਉਂਕਿ ਉਹਦੀ ਧੋਣ ਬੜੀ ਉੱਚੀ ਹੁੰਦੀ ਹੈ ਤੇ ਵੇਲਾਂ ਉੱਚੀਆਂ ਹੁੰਦੀਆਂ ਨੇ ਤੇ ਉਹਨੂੰ ਥੱਲੇ ਧੋਣੀ ਝੁਕਾਉਣੀ ਪੈਂਦੀ, ਜਿਵੇਂ ਬੋਤੇ ਊਠ ਨੂੰ ਵੇਲ ਪਿਆਰੀ ਹੈ, ਜਿਵੇਂ ਰੇਗ ਸਥਾਨ ਦੇ ਇਲਾਕੇ ਵਿੱਚ ਮੀਂਹ ਪਿਆਰਾ ਹੈ। ਮਾਰ ਵਾੜ ਜੈਸੇ ਨੀਰ ਬਾਲ ਹਾ ਬੇਲ ਬਾਲ ਹਾ ਕਰ ਹਲਾ, ਤੇ ਤੀਜਾ ਬੋਲ ਕਹਿੰਦੇ ਜਿਉ ਕੁਰੰਕ ਨੇ ਸਨਾਦ ਬਾਲ ਹਾ। ਬਾਲਾ ਨਾਮ ਪ੍ਰੀਤੀ ਹੈ, ਕੁਰੰਕ ਨਾਮ ਹੈ ਹਿਰਨ ਦਾ, ਰਾਧਾ ਸਮਾਂ ਹੈ, ਸ਼ਿਕਾਰੀ ਨੇ ਆ ਕੇ ਘੱਡੇ ਹੇੜੇ ਦਾ ਸ਼ਬਦ ਵਜਾਇਆ ਹੈ, ਇੱਕ ਵਾਂਸ ਦਾ ਡੰਡਾ ਲਿਆ ਉਹਦੇ ਵਿੱਚ ਇੱਕ ਮੋਰੀ ਕੱਢੀ ਹੈ, ਉਹਦੇ ਨਾਲ ਰੱਸੀ ਵਿੱਚ ਖਿੱਚ ਕੇ ਕੁਝ ਉਹਦੇ ਵਿੱਚ ਛੋਟੇ ਛੋਟੇ ਛੈਣੇ ਪਾ ਕੇ ਜਦੋਂ ਘੰਡੇ ਹੇੜੇ ਦਾ ਸ਼ਬਦ ਵਜਾਇਆ ਹੈ, ਹਿਰਨ ਮਸਤ ਹੋ ਗਿਆ, ਪ੍ਰਵਾਨ ਦੇ ਦਿੰਦਾ ਹੈ, ਪ੍ਰਾਣ ਦੇ ਦਿੰਦਾ ਹੈ, ਪਰ ਉਹ ਘੰਡੇ ਹੇੜੇ ਦੇ ਸ਼ਬਦ ਵਿੱਚ ਮਸਤ ਹੋ ਜਾਂਦਾ, ਉਹਦੀ ਪ੍ਰੀਤੀ ਉਹਦੀ ਹੈ। ਗਰੀਬ ਨਿਵਾਸ ਜੀ ਕਹਿੰਦੇ ਨਾਮਦੇਵ ਜੀ, ਜਿਵੇਂ ਰੇਗਿਸਤਾਨ ਦੇ ਇਲਾਕੇ ਵਿੱਚ ਮੀਂਹ ਪਿਆਰਾ ਹੈ, ਊਠ ਨੂੰ ਵੇਲ ਪਿਆਰੀ ਹੈ, ਮਿਰਗ ਨੂੰ ਘੰਡੇ ਹੇੜੇ ਦਾ ਸ਼ਬਦ ਪਿਆਰਾ ਹੈ, ਤਿਉਂ ਤੇਵੇਂ ਤਿਉਂ ਮੇਰਾ ਮਨ ਰਾਮਈਆ, ਤਿਉਂ ਤੇਵੇਂ ਇਸੇ ਤਰ੍ਹਾਂ ਮੇਰੇ ਮਨ ਵਿੱਚ ਗੁਰੂ ਨਾਲ ਪ੍ਰੀਤੀ ਹੈ। ਹੁਣ ਆਪਾਂ ਸੋਚੀਏ ਮੈਂ ਤੁਹਾਡੇ ਵਿੱਚ ਹਾਂ ਤੇ ਇਹੋ ਜਿਹੀ ਪ੍ਰੀਤੀ ਹੈ ਜਾਂ ਨਹੀਂ ਹੈ? ਤਿਉਂ ਮੇਰੇ ਮਨ ਰਾਮਈਆ, ਤੇਰਾ ਨਾਮ ਰੂੜ ਰੂਪ ਰੂੜ ਅਤ ਰੰਗ ਰੂੜ ਮੇਰੋ ਰਾਮਈਆ, ਤੁਸੀਂ ਸੁੰਦਰ ਸਰੂਪ ਹੋ ਮਹਾਰਾਜ, ਕਿਰਪਾ ਕਰੋ। ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਚਿਲ ਬਿਖ ਜਾਹੀ। ਕਹਿੰਦੇ ਸੰਤਾਂ ਦੀ ਕਿਰਪਾ ਦੁਆਰੇ, ਸਾਧ ਸੰਗਤ ਦੀ ਕਿਰਪਾ ਦੁਆਰੇ, ਸਤ ਸੰਗਤ ਦੀ ਕਿਰਪਾ ਦੁਆਰੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਜਨਮ ਜਨਮ ਕੇ ਕਿਲ ਬਿਖ ਜਾਹੀ, ਇੱਕ ਜਨਮ ਨਹੀਂ ਨੇਕਾਂ ਜਨਮਾਂ ਦੇ ਪਾਪ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸੰਤਾਂ ਦੀ ਬਿਰਤੀ ਕੈਸੀ ਹੁੰਦੀ ਹੈ, ਉਹਨਾਂ ਦਾ ਜੀਵਨ ਕੈਸਾ ਹੁੰਦਾ ਹੈ, ਤੁਹਾਨੂੰ ਇੱਕ ਕਵਿਤ ਪੜ੍ਹ ਕੇ ਸੁਣਾ ਦਿਆਂ। ਕਹਿੰਦੇ ਬਾਛੇ ਨਾ ਸਵਰਗ ਬਾਸ, ਬਾਛੇ ਨਾ ਸਵਰਗ ਬਾਸ, ਮਾਨੇ ਨਾ ਨਰਕ ਤਰਾਸ, ਆਸਾ ਨਾ ਕਰਤ ਚਿਤ ਹੋਣ ਹਾਰ ਹੋਏ ਹੈ, ਸੰਪਤ ਨਾ ਹਰਖ ਬਿਪਤ ਮੈਂ ਨਾ ਸੋਗ ਤਾਹੇ, ਸੁਖ ਦੁੱਖ ਸੰਸਾਰ ਬਹੇ ਸੁਣਾ ਰੋਏ ਹੈ, ਜਨਮ ਜੀਵਨ ਮ੍ਰਿਤ ਮੁਕਤ ਨਾ ਖੇਦ ਭੇਦ, ਗਮਤਾ ਤ੍ਰਿਕਾਲ ਬਾਲ ਬੁੱਧ ਅਲੋਏ ਹੈ, ਗਿਆਨ ਗੁਰ ਅੰਜਣ ਕੈ ਚਿਣਤ ਨਰੰਜਣ, ਬਿਰਲੋ ਸੰਸਾਰ ਮੈਂ ਪ੍ਰੇਮ ਭਗਤ ਕੋਏ ਹੈ। ਕਹਿੰਦੇ ਕੋਈ ਵਿਰਲਾ ਵਿਰਲਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸੰਗ ਵਿੱਚੋਂ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਸਭ ਕੁਝ ਮਿਲ ਜਾਂਦਾ ਹੈ।

ਜਮਣਾ ਗੋਦਾਵਰੀ ਸੁਰ ਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ ਕਿਲ ਵੇਖ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਗੁਰੂ ਕੀ ਅੰਮ੍ਰਿਤ ਬਾਣੀ ਜੁਗੋ ਜੁਗ ਅਟਲ। ਕਹਿੰਦੇ ਸੰਗਤ ਦੀ ਸਾਧ ਦੀ ਧੂੜ ਜਿਹੜੀ ਹੈ ਉਹ ਜਨਮਾਂ ਜਨਮਾਤਰਾਂ ਦੇ ਪਾਪਾਂ ਨੂੰ ਕੱਟ ਦਿੰਦੀ ਹੈ। ਤਾਂ ਬੇਨਤੀ ਹੈ ਕਰ ਕਿਰਪਾ, ਹੇ ਕਿਰਪਾ ਕਰੋ ਪ੍ਰਭੂ ਜੀ, ਦੀਨ ਦਿਆਲਾ, ਦੀਨ ਦਾ ਅਰਥ ਹੈ ਗਰੀਬਾਂ ਉੱਤੇ ਦਇਆ ਕਰ ਦਿਓ। ਤੁਹਾਡੇ ਘਰ ਵਿੱਚ ਦਇਆ ਵਰਤਦੀ ਹੈ, ਸਾਡੇ ਔਗਣਾ ਚਤਾਰੋ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਕੋਈ ਬੰਦਾ ਇਹ ਕੰਮ ਕਰਨ ਲੱਗ ਪਵੇ, ਟੂਟੀ ਚਲਾ ਲੇ, ਬਾਲਟੀ ਲੈ ਲਵੇ, ਕਵੇ ਜੀ ਮਿੱਟੀ ਨੂੰ ਧੋਣਾ ਹੈ, ਤੇ ਮਿੱਟੀ ਧੋਤਿਆਂ ਕਿਤੇ ਸਾਫ਼ ਹੋ ਜਾਏਗੀ? ਮਿੱਟੀ ਤਾਂ ਮਿੱਟੀ ਰਹਿਣੀ ਹੈ ਮਹਾਰਾਜ। ਤੇਵੇਂ ਮੇਰੀ ਹਾਲਤ ਇੱਕ ਮਿੱਟੀ ਵਰਗੀ ਜੇ, ਮੇਰੇ ਗੁਣਾ ਬਹੁਤੇ ਨੇ। ਤੁਹਾਡਾ ਘਰ ਹੈ ਬਖਸ਼ਣਹਾਰਾ, ਆਪ ਕਿਰਪਾ ਕਰੋ ਦੀਨ ਦਿਆਲਾ, ਨਾਨਕ ਮੰਗ ਸੰਤਰ ਵਾਲਾ, ਸਾਧ ਸੰਗਤ ਦੀ ਚਰਨ ਧੂੜ ਬਖਸ਼ਿਸ਼ ਕਰ ਦਿਓ। ਬੇਅੰਤ ਭੁੱਲਾਂ ਦੀਆਂ ਮਾਫੀਆਂ ਜੀ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ, ਸਾਰੇ ਮਾਈ ਭਾਈ ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਰਾਮ

ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈ ਆ ਸ਼ਬਦੋ ਤਾਂ ਗਾਵੋ ਹਾਰੀ ਕੇਰਾ ਮਨ ਜਣੀ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੀਰੇ।

ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਅੱਜ ਪੰਚ ਦੂਤ ਤੁਧ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तरह तुमते हो सो तुमरी गत मित तुम्हें

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ

40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਡਿਠ ਕੀਤਾ ਤਿੰਨਾਂ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਸਰ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆਇਤ ਦੇਖਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ

ਵੀ ਸਹਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕੀਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਹੀ ਅਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ

0: ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਉਹਨਾਂ ਦੀ ਰਸਨਾ ਤੋਂ ਸਰਵਣ ਕੀਤੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਨਾਮ ਬਣਨਾ ਜੁੜੇ ਰਹੀਏ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਬੇਨਤੀ ਹੈ, 24 ਜੁਲਾਈ ਮੇਰੀ ਪੀਰੀ ਦਿਵਸ ਆ ਰਿਹਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ, ਉਹ ਦਿਵਸ ਆ ਰਿਹਾ। ਕੱਲ੍ਹ ਨੂੰ 24 ਜੁਲਾਈ ਨੂੰ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਉਹ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। 26 ਜੁਲਾਈ ਨੂੰ ਐਤਵਾਰ ਕਵੀ ਦਰਬਾਰ ਹੋ ਰਿਹਾ, ਉਹਨਾਂ ਦਾ ਸਮਾਂ ਹੋਏਗਾ 1:20 ਤੋਂ ਲੈ ਕੇ 2:20 ਤੱਕ। ਉਸ ਤੋਂ ਬਾਅਦ ਬੇਨਤੀ ਹੈ, ਐਡਮਿਸ਼ਨ ਟੂ ਖਾਲਸਾ ਸਕੂਲ ਇਸ ਓਪਨ ਯੂ, ਰਜਿਸਟਰ ਯੂਅਰ ਚਾਈਲਡ ਔਨਲਾਈਨ। ਇਹ ਤੁਸੀਂ ਬੱਚਿਆਂ ਦੀ ਜਿਹੜੀ ਐਡਮਿਸ਼ਨ ਹੈ ਖਾਲਸਾ ਸਕੂਲ ਵੱਲ ਓਪਨ ਕੀਤੀ ਗਈ ਹੈ, ਆਪ ਤੁਸੀਂ ਔਨਲਾਈਨ ਜਾ ਕੇ ਇਹਨਾਂ ਦੀ ਐਡਮਿਸ਼ਨ ਕਰਵਾ ਸਕਦੇ ਹੋ। ਜ਼ਰੂਰ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਓ ਜੀ। ਉਸ ਤੋਂ ਬਾਅਦ ਬੇਨਤੀ ਹੈ, 2 ਅਗਸਤ ਨੂੰ ਭਾਈ ਭੁਪਿੰਦਰ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਵਾਲੇ, ਉਹ ਸਾਡੇ ਕੋਲ ਇੱਕ ਦਿਨ ਵਾਸਤੇ ਆ ਰਹੇ ਨੇ, ਕੀਰਤਨ ਕਰਨਗੇ 11:30 ਤੋਂ ਲੈ ਕੇ ਦੁਪਹਿਰ 12:30 ਤੱਕ 1 ਘੰਟਾ ਕੀਰਤਨ ਕਰਨਗੇ ਜੀ। ਉਹ ਜ਼ਰੂਰ ਸੰਗਤਾਂ ਨੂੰ ਬੇਨਤੀ ਪਹੁੰਚਣ ਦੀ ਕਿਰਪਾਲਤਾ ਕਰਨ ਜੀ। 7 ਅਗਸਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਜ਼ਰੂਰੀ ਬੇਨਤੀ, 7, 8, 9 ਅਗਸਤ ਨੂੰ ਸਾਡੇ ਕੋਲ ਸਿੱਖ ਕੌਮ ਦੇ ਮਹਾਨ ਸੰਤ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਇਸ ਪਾਵਨ ਅਸਥਾਨ ਤੇ ਪਹੁੰਚ ਰਹੇ ਨੇ। 7, 8, 9 ਅਗਸਤ ਨੂੰ ਉਹਨਾਂ ਦਾ ਸ਼ਾਮ ਦਾ ਸਮਾਂ ਹੋਏਗਾ ਜੀ, 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਜੀ। ਐਤਵਾਰ ਨੂੰ ਉਹਨਾਂ ਦਾ ਸਮਾਂ ਹੋਏਗਾ ਜੀ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਨੋਟ ਕਰਨਾ ਜੀ। ਉਹ 17 ਅਗਸਤ ਨੂੰ ਸੰਗਰਾਂਦ ਦਾ ਦਿਹਾੜਾ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਹੋਰ ਜਾਣਕਾਰੀ ਵਾਸਤੇ ਆਪ ਸੰਗਤਾਂ ਕੰਟੈਕਟ ਕਰ ਸਕਦੇ ਹੋ ਸਾਡੇ ਗੁਰੂ ਘਰ ਦੇ ਸਨਮਾਨਯੋਗ ਸਕੱਤਰ ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਮੱਗਰ ਸਾਹਿਬ ਜੀ। ਉਹਨਾਂ ਦਾ ਫੋਨ ਨੰਬਰ ਹੈ ਜੀ 4087124145। ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈ ਸਕਦੇ ਹੋ ਜੀ। ਗੁਰੂ ਕੇ ਲੰਗਰ ਤਿਆਰ ਨੇ, ਛਕ ਕੇ ਜਾਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਦੇ ਭਲੇ ਵਾਸਤੇ ਜੋ ਸਹਿਜ ਪ੍ਰਾਰੰਭ ਕੀਤੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੋਂ ਸਹਿਜ ਪਾਠ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 735 ਅੰਗ ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣੇ ਹਨ। ਪਿਆਰ ਸਹਿਤਾਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 735 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਚੌਥਾ ਘਰ ਸਤਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ

ਵਿੱਚ ਦੇਹੀ ਮਾਨੁਖ ਭਗਤ ਕਰਾਈ, ਇੱਕ ਨਾ ਸਤਿਗੁਰ ਮੇਲ ਸੁਖ ਦੇ ਵਹਿ, ਇੱਕ ਮਨਮੁਖ ਧੰਦ ਪਿਟਾਈ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਸਿਰ ਲਿਖਿਆ ਲੇਖ। ਜੇ ਹੀ ਤੂੰ ਨਦਰ ਕਰੈ ਤੇਹਾ ਕੋ ਹੋਵੈ, ਬਿਨ ਨਦਰੀ ਨਾਹੀ ਕੋ ਭੇਖ। ਤੇਰੀ ਵਡਿਆਈ ਤੂੰ ਹੈ ਜਾਣ ਹੈ, ਸਭ ਤੁਧਨੋ ਨਿਤ ਧਿਆਈ। ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮਿਲੈ, ਜਨ ਨਾਨਕ ਸੋ ਥਾਏ ਪਾਏ। ਸੂਹੀ ਮਹੱਲਾ ਚੌਥਾ। ਜਿਸ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਆਰੋਗ ਭਏ, ਗੁਰ ਬਚਨੀ ਜਿਨ

ਸੂਹੀ ਮਹੱਲਾ ਪੰਜਵਾਂ। ਕੀਤਾ ਲੋੜ ਹੈ ਸੋ ਪ੍ਰਭ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰੱਖੋ ਲਾਜ। ਤੇਰੀ ਸ਼ਰਨ ਪੂਰਨ ਦਇਆਲਾ, ਤੁਝ ਬਿਨ ਕਵਨ ਕਰੇ ਪ੍ਰਤਪਾਲਾ। ਰਹਾਉ ਜਲ ਥਲ ਮਹੀਲ ਰਹਿਆ ਭਰਪੂਰ, ਨਿਕਟ ਵਸੈ

ਆਵੇ ਸੂਹੀ ਮਹੱਲਾ ਪੰਜਵਾਂ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ, ਪ੍ਰੈ ਸਿਓ ਰਾਤੀ ਰਲੀਆਂ ਮਾਨੈ, ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਰਹਾਉ ਸਖੀ ਸਹੇਲੀ।

ਵਿਹਾਵੈ ਕਰਮਹੀਨ ਮਨ ਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਵਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿ

ਨਾਨਕ ਫਿਰ ਧਨ ਮਿਲ ਸੁਖ ਪਾਇਆ, ਸੂਹੀ ਮਹੱਲਾ ਪੰਜਵਾ, ਉਮਕਿਓ ਹੀ ਉਹ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰੈ ਜਾਈ, ਸੁਣਤ ਸਦੇ ਸਰੂ ਪ੍ਰੈ ਗ੍ਰਹਿ ਸੇਜ ਵਿਛਾਈ, ਭ੍ਰਮ ਭ੍ਰਮ ਆਇਓ ਤਉ ਨਦਰ ਨ ਪਾਈ, ਕਿਨ ਬਿਦਹੀ ਅਰੋ ਧੀਰੈ ਨੀ ਮਾਨੂ, ਮਿਲ ਸਾਜਨ ਹੋ

ਕਹੋ ਨਾਨਕ ਗੁਰ ਭਰਮ ਚੁਕਾਇਆ, ਜਹ ਦੇਖਾ ਤੈ ਫਿਰ ਹੈ ਭਾਈ, ਖੋਲਿਓ ਕਪਾੜ ਤਾਂ ਮਨ ਠਹਿਰਾਈ ਰਹਾਉ ਦੂਜਾ।

ਤਉ ਕਿਛੁ ਪਾਈਐ ਜੋ ਹੋਈਐ ਰਿਨਾ ਜਿਸਹਿ ਬੁਝਾਈ ਕਿਸ ਨਾਮ ਲੈਣਾ ਰਹਾਉ ਸੂਹੀ ਮਹੱਲਾ ਪੰਜਵਾਂ ਘਰ ਮਹਿ ਠਾਕੁਰ ਨਦਰ ਨ ਆਵੈ ਗਲ ਮਹਿ ਪਾਹਣ ਲੈ ਲਟਕਾਵੈ ਭਰਮੇ ਭੂਲਾ ਸਾਖਤ ਫਿਰਤਾ ਨੀਰ ਬਿਰੋਲੈ ਖਪ ਖਪ ਮਰਤਾ ਰਹਾਉ।

ਹਾਉ ਤਹਿ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰਹਿ ਹਰ ਰੰਗਾ ਤਹਿ ਮਰਨ ਨ ਜੀਵਨ ਸੋਗ ਨ ਹਰਕਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ।

ਆਪ ਕਮਾਹੀ, ਸੋ ਕਿਛ ਕਰ ਜਿਤ ਛੁਟੈ ਪਰਾਨੀ, ਹਰ ਹਰ ਨਾਮ ਜਪ ਅੰਮ੍ਰਿਤ ਬਾਨੀ ਰਹਾਉ। ਘੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰੈ ਕਛੂ ਨਾ ਜਾਤਾ, ਰੱਖੈ ਪੋਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੈ ਜਮ ਡਾਂਡਾ, ਕਾਮ ਕ੍ਰੋਧ ਲੋਭ ਮੋਹਿ ਬਾਧਾ, ਮਹਾਂ ਗਰਤ ਮਹਿ

ਜਾਣੈ, ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ, ਜੋ ਕਿਛ ਕਰੈ ਸੋਈ ਭਲ ਮਾਨੈ, ਆਦ ਅੰਤ ਕੀ ਕੀਮਤ ਜਾਣੈ, ਕਹੁ ਨਾਨਕ ਤਿਸ ਜਨ ਬਲਿਹਾਰੀ, ਜਾ ਕੈ ਹਿਰਦੈ ਵਸੈ ਮੁਰਾਰੀ। ਸੂਹੀ ਮਹੱਲਾ ਪੰਜਵਾਂ। ਗੁਰ ਪਰਮੇਸ਼ਰ ਕਰਨੈ ਹਾਰ, ਸਗਲ ਸ੍ਰਿਸ਼ਟ ਕਉ ਦੇ ਆਧਾਰ, ਗੁਰ ਕੇ ਚਰਨ ਕਮਲ ਮਨ ਧਿਆਏ, ਦੁਖ ਦਰਦ ਇਸ ਤਨ ਤੇ ਜਾਏ ਰਹਾਓ।

پنجواں دین چھڑائی دنی جو لائی دوہی سرائی خنامی کہائی جو

ਖਾਤ ਖਰਚਤ ਸੁਖ ਅਨੰਦ ਵਿਹਾਵੈ। ਜਗ ਜੀਵਨ ਪੁਰਖ ਸਾਧ ਸੰਗ ਪਾਇਆ, ਗੁਰ ਪ੍ਰਸਾਦ ਨਾਨਕ ਨਾਮ ਧਿਆਇਆ। ਸੂਹੀ ਮਹੱਲਾ ਪੰਜਵਾਂ।

ਜੀਵਨ ਪਦਵੀ ਹਰ ਕਾ ਨਾਉ, ਮਨ ਤਨ ਨਿਰਮਲ ਸਾਚ ਸੁਆਉ, ਆਠ ਪਹਿਰ ਪਾਰ ਬ੍ਰਹਮ ਧਿਆਈਐ, ਪੂਰਬ ਲਿਖਤ ਹੋਏ ਤਾਂ ਪਾਈਐ, ਸਰਨ ਪਏ ਜਪ ਦੀਨ ਦਿਆਲਾ, ਨਾਨਕ ਜਾਚੈ ਸੰਤਰ ਵਾਲਾ, ਸੂਹੀ ਮਹੱਲਾ ਪੰਜਵਾਂ, ਘਰ ਕਾ ਕਾਜ ਨਾ ਜਾਣੀ ਰੂੜਾ, ਝੂਠੈ ਧੰਦੈ ਰਚਿਓ ਮੂੜਾ, ਜਿਤ ਤੂੰ ਲਾਵੈ ਤਿਤ ਲਗਣਾ।

ਮਾਤੇ ਬਾਹਾਂ ਪਕਰ ਪ੍ਰਭਿਆ ਪੇ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਉਧਾਰ ਸੁਆਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸਰਨ ਦੁਆਰੇ ਸੂਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨਿਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਡੁਲਾਇਆ ਗੁਰੂ ਧਿਆਏ ਹਰ ਚਰਨ ਮਨ ਚ ਗੁਰੂ ਧਿਆਏ

ਪੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਸੂਹੀ ਮਹੱਲਾ ਪੰਜਵਾਂ ਅੰਮ੍ਰਿਤ ਬਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ੍ਰਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸਾ ਏਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਨਾਈ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮ ਹੀ ਪ੍ਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚਲੈ ਜਪ ਨਾਲਾ ਨਾਨਕ ਜਾਚੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਤੁਦ

ਆਈ ਮਹਾਮੋਹਨੀ ਦੂਤਾ ਲਾਈ ਪ੍ਰੇਮ ਵਿਛੋਹਾ ਕਰਤ ਕਸਾਈ ਨਿਰਦੈ ਜੰਤ ਕਿਸ ਦਇਆ ਨ ਪਾਈ ਅਨਿਕ ਜਨਮ ਬੀਤੀ ਅਨ ਪਰਮਾਈ ਘਰ ਵਾਸ ਨ ਦੇਵੈ ਦੁੱਤਰ ਮਾਈ ਦਿਨ ਰਹਿਣ ਆਪਣਾ ਕੀਆ ਪਾਈ ਕਿਸ ਦੋਸ਼ ਨ ਦੀਜੈ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਣ ਨਾਨਕ ਗਤ ਪਾਈ ਸੁਣ ਸਾਜਨ ਸੰਤ ਜਨ ਭਾਈ ਚਰਨ ਸਰਣ ਨਾਨਕ ਗਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਸਤਿਗੁਰੂ ਦਤਾਰ ਪਿਤਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਓਟ ਸਦਕਾ ਲਿਤਾ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ ਸਤਿਗੁਰੂ ਜੀ ਕਿਰਪਾ ਕਰਨ ਪੜ੍ਹੀ ਸੁਣੀ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਗੁਰਦੇਵ ਜੀ ਵਸਾ ਦੇਣ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ ਭੁੱਲਾਂ ਨਾ ਚਿਤਾਰਨੀਆਂ ਜੀ ਪਿਆਰ ਸਤਿ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ, ਮਾਤਾ ਗੁਜਰੀ ਜੀ ਦੇ ਚਰਨ ਪਰਸੀਏ, ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ। ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ, ਪਰ ਮੇਰੇ ਬਜ਼ੁਰਗ ਪ੍ਰੋਫੈਸਰ ਰਣਜੀਤ ਸਿੰਘ ਜੀ ਔਰ ਨੀਲਾ ਸਾਹਿਬ ਬੈਠੇ ਨੇ ਸਾਰੇ, ਗੁਣੀ ਜਾਣੋ ਤੁਸੀਂ ਕੀਰਤਨੀਆਂ ਦੇ ਉੱਤੇ। ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ, ਉਪਦੇਸ਼ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ। ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ, ਉਸ ਪ੍ਰਥਾਏ ਹੀ

ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ। ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ ਤਾਲਾਂ ਨੂੰ ਅਸੀਂ

ਪੰਜਾਬ ਫੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਗੁਰੂ ਜੀ ਮਿਲਿਆ। ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ ਕੀਤਾ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿੱਚ ਪਾਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ ਸਭ। ਆਪ ਜੀ ਨੇ ਕਾਰਜ ਰਾਸ ਕਰਨ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਬਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਜੁਗੋ ਜੁਗ ਅਟਲ ਤਨ ਤਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਲਾਹੀ ਦਰਬਾਰ ਦੀਆਂ ਰਾਗ ਦਰਬਾਰ ਦੇ ਅੰਦਰ ਆ ਕੇ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀ ਸਾਧ ਸੰਗਤ ਜੀਉ ਆਹ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨ ਸਭ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨ ਜਥਾ ਜਿਹਨੇ ਆਪ ਜੀ ਨੂੰ ਰਾਹੀ ਬਾਣੀ ਦੇ ਗੀਤਾਂ ਅਨੁਸਾਰ ਬੜੇ ਰਸਮੇ ਨੇ ਕੀਰਤਨ ਸਰਵਨ ਪਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ ਅਤੇ ਇੱਕ ਵਾਰੀ ਫਿਰ ਮੈਂ ਸੰਗਤ ਨਾਲ ਸਾਂਝਾ ਕਰ ਲਵਾਂ ਧੰਨਵਾਦ ਹੈ ਸਾਡੀ ਸਮੂਹ ਸੰਗਤ ਦੇ ਹਰ ਇੱਕ ਮੈਂਬਰ ਦਾ ਜਿਨ੍ਹਾਂ ਨੇ ਸਾਨੂੰ ਇਹ ਪਰਮਿਸ਼ਨ ਦਿੱਤੀ ਕਿ ਅਸੀਂ ਰਾਗ ਦਰਬਾਰ ਦੁਆਰਾ ਕੀਰਤਨ ਸ਼ਬਦ ਸ਼ੁਰੂ ਕਰਨਾ ਹੈ ਸੋ ਉਹ ਕਰੀ ਬੈਠੇ ਉਹਨਾਂ ਨੂੰ ਮੈਂ ਉਹਨਾਂ ਦੀ ਇਸ ਸੇਵਾ ਲਈ ਮੇਰਾ ਸਿਰ ਝੁਕਦਾ ਹੈ ਕਿ ਉਹ ਇੰਨਾ ਪਿਆਰ ਅਤੇ ਸ਼ਰਧਾ ਨਾਲ ਉਹ ਸਹਿਯੋਗ ਦੇ ਰਹੇ ਨੇ ਸਾਰਿਆਂ ਦਾ ਹਾਰਦਿਕ ਧੰਨਵਾਦ ਹੁਣ ਆਪ ਜੀ ਨੂੰ ਕੀਰਤਨ ਸ਼ਰਨ ਕਰਾਉਣਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪੂਨੇ ਵਾਲੇ ਅਤੇ ਉਹਨਾਂ ਨੇ ਰਾਗ ਚੁਣੇ ਹਨ ਜੀ ਕਾਨੜਾ ਰਾਗ ਉਹ ਹੈ ਜੀ ਵਿਸਰ ਗਈ ਸਭ ਤਾਤ ਪਰਾਈ ਪਹਿਲਾਂ ਦੂਜਾ ਹੈ ਜੀ ਜਾਜਾ ਬੰਤੀ ਰੇ ਮਨ ਕੌਣ ਗਤ ਹੋਏ ਹੈ ਤੇਰੀ ਤੀਜਾ ਸ਼ਬਦ ਹੈ ਜੀ ਬੈਰਾੜੀ ਰਾਗ ਦਾ ਸੰਤ ਨਾਮ ਹਰ ਜਸ ਗਾਇਓ ਬੜਾ ਸੌਖਾ ਅਤੇ ਛੋਟਾ ਸ਼ਬਦ ਹੈ ਅੱਗੇ ਮੈਂ ਜਾਣ ਕੇ ਤਾਂ ਆਪ ਨੂੰ ਦੱਸ ਰਿਹਾ ਮੈਂ ਅਗਲਾ ਨਹੀਂ ਚੁੱਕ ਬੋਲਣੀ ਕਿਉਂਕਿ ਸਮਾਂ ਲਵਾਂਗਾ ਫਿਰ ਤਾਂ ਚੌਥਾ ਹੈ ਜੀ ਮਾਲੀ ਗੌੜਾ ਦਾ ਸਭ ਹੈ ਘੱਟ ਰਾਮ ਬੋਲੈ ਹੋ ਅਤੇ ਜੇ ਸਮਾਂ ਹੋਇਆ ਤਾਂ ਬਸੰਤ ਕੀ ਰਾਗ ਦਾ ਕੀਰਤਨ ਕਰਨਗੇ ਨਹੀਂ ਤਾਂ ਫਿਰ ਇੱਥੇ ਸਮਾਪਤੀ ਕਰ ਲੈਣਗੇ ਆਓ ਆਪਾਂ ਨੂੰ ਪਰਸੋਂ 8 ਵਜੇ ਕੁਛ ਮਿੰਟ ਤੱਕ 2-4 ਮਿੰਟ ਤੱਕ ਕੀਰਤਨ ਸਰਵਨ ਕਰੀਏ ਜੀ ਦੂਜੇ ਬਖਸ਼ਾਂ ਲਈਏ ਅਤੇ ਬਾਕੀਆਂ ਨੂੰ ਬੇਨਤੀ ਹੈ ਕੱਲ੍ਹ ਨੂੰ ਇਹ ਕੀਰਤਨ ਦਰਬਾਰ ਰਾਗ ਦਰਬਾਰ 10:30 ਕਹਿ ਲਓ 10:30 ਤੋਂ ਸ਼ੁਰੂ ਹੋ ਜਾਣਾ 2 ਵਜੇ ਤੱਕ ਆਪ ਜੀ ਵੀ ਆ ਕੇ ਜ਼ਰੂਰ ਗੁਰੂ ਦੀਆਂ ਬਖਸ਼ਾਂ ਲਓ ਬੈਠ ਕੇ ਸਰਵਨ ਕਰੋ ਕੀਰਤਨ ਰਾਗਾਂ ਅਨੁਸਾਰ ਆਹ ਹੁਣ ਕੀਰਤਨ ਸਰਵਨ ਕਰੀਏ ਜੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸ ਪਿੰਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਜਿਹੜੇ ਇੰਦਰੀ ਹਨ ਇਹ ਆਵਾਜ਼ਾਂ ਮਾਰ ਮਾਰ ਕੇ ਲਿਆਉਂਦੇ ਹਨ ਤੇ ਪਿੰਡ ਦੇ ਚੌਧਰੀ ਨੂੰ ਤੰਗ ਕਰਦੇ ਹਨ। ਕਬੀਰ ਸਾਹਿਬ ਬਾਬਾ ਆਪਣਾ ਬਸੂਏਗਾ, ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਕੋਈ ਮੇਰਾ ਕਹਿਣਾ ਹੀ ਨਹੀਂ ਮੰਨਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਖਰੇ ਵੱਖਰੇ ਇਹਨਾਂ ਦੇ ਰਸਤੇ ਹਨ, ਮੇਰਾ ਕੋਈ ਕਹਿਣਾ ਨਹੀਂ ਮੰਨਦਾ ਤੇ ਮੇਰੀ ਚੌਧਰੀ ਦੀ ਜ਼ਿੰਮੇਵਾਰੀ ਹੈ। ਮੈਨੂੰ ਪਤਾ ਹੈ ਮੇਰੇ ਕੋਲ ਲੇਖਾ ਜੋਖਾ ਮੰਗਿਆ ਜਾਣਾ, ਹਿਸਾਬ ਕਿਤਾਬ ਲਿਖਿਆ ਜਾ ਰਿਹਾ ਹੈ, ਹੇ ਅਕਾਲ ਪੁਰਖ ਹੇ ਅੰਤਰਜਾਮੀ ਇਹ ਸਿਰਜਣਹਾਰ ਮੇਰੀ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਇਹ ਦੁਬਾਰਾ ਪਿੰਡ ਨਾ ਦੇ, ਮੈਨੂੰ ਇਹ ਦੁਬਾਰਾ ਨਗਰ ਨਾ ਦੇਵੇ, ਮੈਂ ਨਹੀਂ ਇਸ ਵਿੱਚ ਰਹਿਣਾ ਚਾਹੁੰਦਾ। ਮੇਰਾ ਜੋ ਲੇਖਾ ਜੋਖਾ ਹੈ ਨਾ ਮੇਰਾ ਇੱਥੇ ਹੋਣਾ ਹੀ ਨਵੇ, ਦੁਬਾਰਾ ਨਹੀਂ ਮੈਂ ਆਉਣਾ ਚਾਹੁੰਦਾ। ਧਰਮ ਰਾਜ ਜਬ ਲੇਖਾ ਆਵਾਂਗੇ ਬਾਕੀ ਨਿਕਸੀ ਭਾਰੀ, ਪੰਜ ਕਿਸਾਨ ਵਾ ਭਾਗ ਗਏ ਜਿਹੜੇ ਪੰਜੇ ਹੀ ਮੈਨੂੰ ਸਤਾਉਣ ਵਾਲੇ ਸੀਗੇ ਮੇਰੇ ਪਿੰਡ ਦੇ ਵਿੱਚ ਮੇਰੇ ਨਾਲ ਵਾਸੀ ਸੀ, ਇਹ ਤਾਂ ਸਾਰੇ ਦੌੜ ਜਾਣੇ ਲੈ ਬੰਨ ਦਿਓ ਜੀਓ ਦਰਬਾਰੀ ਦਰਬਾਰ ਦੇ ਵਿੱਚ ਤੇ ਦਰਬਾਰੀਆਂ ਨੇ ਜੀਵ ਆਤਮਾ ਨੂੰ ਬੰਨ ਲੈਣਾ ਚੌਧਰੀ ਨੂੰ ਬੰਨ ਲੈਣਾ ਕਿ ਤੇਰੀ ਜ਼ਿੰਮੇਵਾਰੀ ਸੀ। ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪੱਧਰ ਤੇ, ਮੈਨੂੰ ਬੰਦੇ ਨੂੰ ਇਸੇ ਹੀ ਜਨਮ ਵਿੱਚ ਬਖਸ਼ ਦੇ। ਗੁਰੂ ਪਿਆਰਿਓ ਜਨਮ ਤੋਂ ਮੌਤ ਤੱਕ ਦਾ ਜੋ ਸਫ਼ਰ ਹੈ, ਇੱਕ ਦਿਨ ਜਨਮ ਹੋਇਆ ਇੱਕ ਦਿਨ ਮੌਤ ਵੀ ਹੋਏਗੀ, ਜੋ ਉਪਜਿਓ ਸੋ ਦਿਨ ਸਹਿ, ਇਹ ਅਟਲ ਸੱਚਾਈ ਹੈ। ਜਨਮ ਦੱਸਦਾ ਹੈ ਕਿ ਮੌਤ ਵੀ ਹੋਏਗੀ। ਇਸ ਸ੍ਰਿਸ਼ਟੀ ਵਿੱਚ ਇਸ ਬ੍ਰਹਿਮੰਡ ਵਿੱਚ ਕੋਈ ਵੀ ਪ੍ਰਮਾਤਮਾ ਦੀ ਸਿਰਜੀ ਹੋਈ ਕੋਈ ਚੀਜ਼ ਐਸੀ ਨਹੀਂ ਹੈ ਜਿਸ ਦਾ ਅੰਤ ਨਹੀਂ। ਜਨਮ ਤੋਂ ਲੈ ਕੇ ਮੌਤ ਤੱਕ ਦਾ ਜੋ ਸਮਾਂ ਹੈ ਉਸਨੂੰ ਜੀਵਨ ਆਖਿਆ ਜਾਂਦਾ, ਉਸਨੂੰ ਜ਼ਿੰਦਗੀ ਆਖਿਆ ਜਾਂਦਾ, ਉਸਨੂੰ ਜੀਵਨ ਆਖਿਆ ਜਾਂਦਾ। ਨਾ ਜਨਮ ਦਾ ਹਿਸਾਬ ਹੋਣਾ ਨਾ ਮੌਤ ਦਾ ਹਿਸਾਬ ਹੋਣਾ, ਧਿਆਨ ਰੱਖਣਾ ਜੀਵਨ ਦਾ ਹਿਸਾਬ ਹੋਣਾ ਜਿਹੜਾ ਸਮਾਂ ਬਿਤਾਇਆ ਜਨਮ ਤੋਂ ਮੌਤ ਤੱਕ ਕੀ ਕੀਤਾ ਕੀ ਕਰਿਆ ਕੀ ਸਮਝਿਆ ਸਭ ਲਿਖਿਆ ਜਾ ਰਿਹਾ ਹੈ। ਹਰ ਬੰਦੇ ਦਾ ਹਿਸਾਬ ਲਿਖਿਆ ਜਾ ਰਿਹਾ ਹੈ। ਕਬੀਰ ਸਾਹਿਬ ਸਾਨੂੰ ਇੱਕ ਗੱਲ ਸਮਝਾ ਰਹੇ ਹਨ ਕਿ ਇਹ ਪ੍ਰਾਣੀ ਇਸ ਜੀਵਨ ਵਿੱਚ ਸਮਝ, ਆਪਣਾ ਹਿਸਾਬ ਕਿਤਾਬ ਇੱਥੇ ਹੀ ਨਿਬੇੜਦਾ ਹੈ, ਅੱਗੇ ਨਾ ਤੈਨੂੰ ਹਿਸਾਬ ਕਿਤਾਬ ਦੇਣਾ ਪਵੇ। ਗੁਰੂ ਪਿਆਰਿਓ ਜਦੋਂ ਵੀ ਕੋਈ ਪ੍ਰਾਣੀ ਚਲਿਆ ਜਾਂਦਾ ਨਾ ਸੰਸਾਰ ਵਿੱਚੋਂ, ਉਹ ਇਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣੀ, ਤੈਨੂੰ ਅਜੇ ਵੀ ਨਹੀਂ ਸਮਝ ਲੱਗੀ। ਸੰਗ ਚਲਤ ਹੈ ਹਮ ਵੀ ਚੱਲਣਾ, ਸਾਥੀ ਚਲਿਆ ਗਿਆ
मैं भी जाऊंगा, ये अटल सच्चाई है। जीवन किन्ना लंबा है ये किसे नहीं अज तक पता लगा। बारे बूढ़े तरणे भैया सब हो जम ली गई। ये जीवन बचपन में ही समाप्त हो जाना है, जवानी आनी कि नहीं, जवानी में ही खत्म हो जाना, बुढ़ापा आना कि नहीं, कुछ नहीं पता किसे। पर जिन्ना समा है वो कीमती है, इस करके कबीर साहब सानू समझा रहे हैं। अब की बार बख्श बंदे को बहुर ना पवजल फेरा। कबीर साहब कहते मेरा लेखा जोखा इतने ही निपट जाए। अगे मेरे नाल जो साथी सन जिहड़े मेरे नाल इस नगर विच वसते सन, किसी ने नहीं नाल जाना। ये जरा शरीर उपजा ना नाल ये भी नहीं जाना। एक गल का ध्यान रखना, मरदा सिर्फ शरीर है, जन्म भी शरीर लेंदा है, आत्मा जन्म नहीं लेंदी, मौत भी नहीं। जे जन्म हुंदा आत्मा तो फिर मौत भी। आत्मा नूं रहण वास्ते परमात्मा ने शरीर दिता है। आत्मा नूं रहण वास्ते इसे संसार विच ठहरन लई शरीर दिता है, तो शरीर बिन संहार है। पर प्रभु दे नाल जिहड़ा मिलाप होना इस शरीर दे मेहनत कीते भी होना है। मैं चलो कबीर साहब दा वचन पढ़ता ना जी, गुर सेवा ते भगत कमाई तब ए मानस देही पाई, इस देही को सिमरै देव। प्रभु मिलाप लई देवते भी सिमरन करते हैं कि सानू इस शरीर बख्श दे मेरे मालक, इस देही को सिमरै देव, सो देही भज हर की सेव। तेनों जो मनुख जन्म मिलया है, शरीर मिलया है, क्योंकि उन्नति इस शरीर में ही होनी है, कीमती है जीवन, कीमती है, इसनों समझना है, किवें बचना है। कबीर साहब सानू भजन बंदगी सिमरन प्रभु की याद विच जुड़न का सानू सुनेहा देते। संग चलत है हम भी चलना, ये जीवन अज है कल नहीं होएगा। मैं तुहाडे नाल गल कर रहा हाँ, अगली करांगा कि नहीं करांगा कुछ नहीं पता। कबीर साहब सानू इस वक्त नू संभालने की गल कर रहे हैं। अब की बार बख्श बंदे को, इसे जन्म विच नबेड़ा हो जाए, इत्थी हो जाए, दोबारा जन्म ना लेना पवे, क्योंकि जम जम मरे मरे फिर जमे, बहुत सजाए पया देश लम्मे, जमना ते मरना एक सजा है। उस सजा तो बचने वास्ते इस शरीर विच रहिंदिया होया मालक दी बंदगी करिए। आपां सरदार रूप दमन सिंह जी जो पिछले दिनी उस मालिक दे हुक्म अनुसार एक पंक्ति है गुरु ग्रंथ साहिब जी, क्या जाना केव मरेंगे कैसा मरना होए किसे नु नहीं पता, सब उस दे हुक्म विच हो रहा है, किसे नु नहीं पता। किसे दी मर्जी नाल मौत नहीं आती, किसे दी मर्जी नाल जन्म नहीं हुंदा। आवत किने रखिया जावत ना रखे कोई, हां जो चला गया है ये पता है, जो आ गया है उसका यह पता। तो सरदार जी की याद विच जुड़े हाँ, उन्हां वास्ते संगती अरदास करनी है। गरीब नवाज पिता जी, जीव के गुणा अवगुणा की विचारना करनी, अपने चरणों में निवास बख्शना, और दोस्तां मित्रां साख संबंधियों सबना रजा विच राजी रहन की जात सिखानी, भाणा मनन का बल बख्शना। गुरु प्यारो भाणा शब्द बड़ा छोटा जिहा है ना, दो अखरां दे जोड़ नाल बनिया होया, पर इसकी व्याख्या बड़ी वड्डी है। जे कदे भाणा मनना पवे फिर पता लगता है ये छोटा अखर किन्ना वड्डा है। खैर जिस साहिब से नाही चारा
ਹੱਥਾਂ ਕੋ ਕੀਜੇ ਸਾਧ ਨਮਸਕਾਰ। ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

Thank you.

Yeah.